ਕਮਾਣਾ ਅਲ ਮਲ ਖਾਈ ਸ਼ਿਰਸ਼ਾਈ ਪਾਈ ਮੂਰਖ ਅੰਦਾ ਪਤ ਗਵਾਏ ਮੈਨੂੰ ਨਾਮ ਹੈ ਕਿਸ ਥਾਂ ਨਾ ਪਾਈ ਰਹੇ ਬੇਬਾਣੀ ਮੜੇ ਮਸਾਣੀ ਆਂਦ ਨਾ ਜਾਣੇ ਪੁਰ ਪਛਤਾਣੀ ਸਤਿਗੁਰ ਪੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਦੇਸੇ ਤੈਨੇ ਕੇਵਲ ਹੋ ਮੈਂ ਸ਼ਬਦ ਜਲਾਏ ਪੜੀ।

ਆਪਣੇ ਪੈਰੇ ਤੁਰਕ ਪਟਾਣੀਆਂ ਮਲਕੀਆ ਚਾਰੇ ਵੇਦ ਵਿੱਚ ਚਾਰ ਪੜੇ ਗੁਣੇ ਤਿੰਨ ਚਾਰ ਵਿਚਾਰ ਪੜੇ ਗੁਣੇ ਤਿੰਨ ਚਾਰ ਵਿਚਾਰ ਪਾਓ ਭਗਤ ਕਰਨੀ ਚ ਸਦਾਏ ਪਾਓ ਭਗਤ ਕਰਨੀ।

ਭਲ ਕੇ ਥੁੱਕ ਪਵੈ ਨਿਤ ਦਾੜੀ, ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅਕੀਵੇ ਤਗਾਇਆ ਪੈ ਵਤੈ ਵੜਤਾ ਗਹਿ ਅਵਰਾ ਕਤੈ ਲੈ।

I'm not going to be able to do it.

परतन रूप कन्नी शुद्ध कन पैलत बरखा नानक हंस आदमी बदे जम्पर जा।

ਨਾਹੀ ਮੈਲ, ਅੱਠ ਸੱਠ ਤੀਰਥ ਜੇ ਨਾ ਵੈ ਉਤਰੈ ਨਾਹੀ ਮੈਲ, ਜਿਨ ਪਟ ਅੰਦਰ ਬਾਹਰ ਗੋਦੜ ਤੇ ਪਲੇ ਸੰਸਾਰ, ਤਿੰਨਿਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਰੰਗ ਹੱਸੈ ਰੰਗ ਰੋਵੈ ਚੁੱਪ ਫੀ ਕਰ ਜਾਏ, ਪ੍ਰਵਾਹ ਨਾਹੀ ਕਿਸੇ ਕੇਰੀ, ਪ੍ਰਵਾਹ ਨਾਹੀ ਕਿਸੇ ਕੇਰੀ, ਬਾਜ ਸੱਚੇ

ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾਂ ਜਾਏ ਨਾਨਕ ਦੋਵੇਂ ਕੁੜੀਆਂ ਹਾਇਣ ਕਈ ਪਾਏ ਪੜੀ।

Yeah.

0: was.
1: Thank you.

संसार ही संसार है, जन्म मरण विच दुख सबाया, जम दंड सरो ना उतरै।

कोई नाउ ना जाने मेरा कहो नानक सब तेरी वडियाई कोई नाउ ना जाने मेरा। सर्व कला समर्थ चवर शतर तख दे मालक बाणी दे बोहित अते ब्रह्म ज्ञान दे सागर सतगुरु धन धन श्री गुरु ग्रंथ साहिब जी दी पावन पवित्र हजूरी विच जुड़ बैठे गुरु रूप खालसा साध संगत जी वाहिगुरु जी का खालसा वाहिगुरु जी की फतेह। साडे वड्डे भाग ने जो अमृत वेले सतगुरु जी दे दीदार करन दा सुभाग प्राप्त होया है, गुरु की पावन हजूरी विच बैठ के इलाही बाणी दा कीर्तन आप जी ने सरवण कीता है। सतगुरु जी ने सानू अमृत बाणी दे राही प्रेरणा कीती है। यह मनुखा जिंदगी नू सफल बनाउण दा तरीका है सत संगत अते वाहिगुरु जी दा सिमरन। असी रोज गुरु के बचन याद कर दें कि भई प्रावत मानुख देहुरिया गोविंद मिलन की एह तेरी बरिया अवर काज तेरे किते ना काम मिल साध संगत भज केवल नाम। परमात्मा दे दर ते प्रवान होण लई जां जिंदगी नू सफल बनाउण दे लई दुनिया दे होर जिन्ने प्रचलित रीति रिवाज कर्म कांड ने ਉਹ ਸਾਡੇ ਜੀ ਦੇ ਜੀਵਨ ਚ ਕੰਮ ਨਹੀਂ ਆ ਸਕਦੇ। ਸਤਿਗੁਰੂ ਜੀ ਕਹਿੰਦੇ ਸਤ ਸੰਗਤ ਵਿਚ ਬੈਠ ਕੇ ਪਰਮਾਤਮਾ ਦਾ ਸਿਮਰਨ ਕਰ। ਭਾਈ ਗੁਰਦਾਸ ਸਾਹਿਬ ਜੀ ਨੇ ਬੜੀਆਂ ਉਦਾਹਰਣਾਂ ਦੇ ਕੇ ਸਾਨੂੰ ਸਮਝਾਇਆ। ਦੇਖੋ ਬੱਚੀਆਂ ਜਦੋਂ ਪੇਕੇ ਘਰ ਚ ਹੁੰਦੀਆਂ ਨੇ ਮਾਤਾ ਪਿਤਾ ਦਾ ਬੜਾ ਪਿਆਰ ਮਿਲਦਾ, ਲਾਡ ਮਿਲਦੇ ਉਹਨਾਂ ਨੂੰ, ਲਾਡਣ ਦੇ ਨਾਲ ਅਸੀਂ ਧੀਆਂ ਨੂੰ ਪਾਲਦੇ ਹਾਂ। ਪਰ ਜਦੋਂ ਬੱਚੀਆਂ ਵਿਆਹੀਆਂ ਜਾਂਦੀਆਂ ਸਹੁਰੇ ਘਰ ਚ ਜਾਂਦੀਆਂ ਨੇ ਉਥੇ ਉਨ੍ਹਾਂ ਦੀ ਗੁਣਾ ਕਰਕੇ ਕਦਰ ਬਣਦੀ ਹੈ। ਇਸ ਕਰਕੇ ਨਹੀਂ ਕਿ ਬੜੇ ਅਮੀਰ ਘਰ ਚ ਪਲੀ ਹੈ, ਬੜੀ ਲਾਡਾਂ ਨਾਲ ਪਾਲੀ ਗਈ ਹੈ। ਉਥੇ ਕਦਰ ਪੈਣੀ ਹੈ ਉਹਦੇ ਗੁਣਾ ਕਰਕੇ। ਇਹ ਜਗਤ ਸਾਡਾ ਪੇਕਾ ਘਰ ਹੈ, ਇੱਥੇ ਅਸੀਂ ਕਿੰਨੇ ਅਮੀਰ ਹਾਂ, ਕਿੰਨੇ ਵੱਡੇ ਘਰਾਂ ਚ ਰਹਿ ਰਹੇ ਹਾਂ, ਕਿੰਨੇ ਵੱਡੇ ਰੁਤਬੇ ਤੇ ਬੈਠੇ ਹਾਂ, ਕਿੰਨੀਆਂ ਸੁੱਖ ਸਹੂਲਤਾਂ ਮਾਣਦੇ, ਇਹ ਗੱਲ ਵੱਖਰੀ ਹੈ। ਲੇਕਿਨ ਵਾਹਿਗੁਰੂ ਜੀ ਦੇ ਦਰ ਤੇ ਅਸੀਂ ਪ੍ਰਵਾਨ ਤਾਂ ਹੋਣਾ ਜੇ ਸਾਡੇ ਪੱਲੇ ਕੋ ਗੁਣ ਹੋਣਗੇ, ਜੇ ਅਸੀਂ ਪਰਉਪਕਾਰ ਕੀਤਾ ਹੋਏਗਾ। ਉਥੇ ਇਹ ਨਹੀਂ ਗਿਣਿਆ ਜਾਣਾ ਕਿ ਬੜੇ ਵੱਡੇ ਸ਼ਹਿਰ ਚੋਂ ਆਇਆ, ਇਹ ਵੱਡੇ ਵੱਡੇ ਘਰਾਣੇ ਚੋਂ ਆਇਆ, ਇਹ ਬਹੁਤ ਵੱਡੇ ਘਰ ਚ ਰਹਿੰਦਾ ਸੀ, ਇਸ ਕਰਕੇ ਨਹੀਂ ਗਿਣਿਆ ਜਾਣਾ। ਉਥੇ ਗੁਣਾ ਕਰਕੇ ਕਦਰ ਪੈਣੀ ਹੈ। ਜਿਵੇਂ ਕੋਈ ਮਨੁੱਖ ਵਪਾਰ ਕਰਨ ਲਈ ਪ੍ਰਦੇਸ਼ ਚਲਿਆ ਜਾਂਦਾ, ਮਾਤਾ ਪਿਤਾ ਉਹਨੂੰ ਪੂੰਜੀ ਦਿੰਦੇ ਨੇ, ਵੇਚ ਵੱਟ ਕੇ ਧਨ ਦੌਲਤ ਦਿੰਦੇ ਨੇ, ਉਹ ਪ੍ਰਦੇਸ਼ ਜਾ ਕੇ ਜੇ ਤੇ ਲਾਭ ਖੱਟ ਕੇ ਆਏਗਾ, ਨਫਾ ਲੈ ਕੇ ਆਏਗਾ, ਚਾਰ ਪੈਸੇ ਕਮਾ ਕੇ ਆਏਗਾ, ਤੇ ਦੁਨੀਆਂ ਕਹੇਗੀ ਇਹ ਤੇ ਸੁਪੁੱਤਰ ਹੈ, ਇਹਨੇ ਮਾਤਾ ਪਿਤਾ ਦਾ ਨਾਂ ਰੌਸ਼ਨ ਕਰਤਾ, ਉਹਦੀ ਹੋਰ ਜਿਹੜੀ ਹੈ ਜਾਇਦਾਦ ਵਧਾ ਦਿੱਤੀ ਹੈ। ਤੇ ਜੇ ਉੱਥੇ ਖਾ ਪੀ ਕੇ ਮੌਜ ਮੇਲਾ ਮਾਣ ਕੇ ਖਾਲੀ ਹਾਥੀ ਘਰ ਆਇਆ, ਹੋਣ ਲੱਗਿਆ ਟਿਕਟ ਵੀ ਬਾਪੂ ਕੋਲੋਂ ਮੰਗਾਈ, ਫਿਰ ਕਿਸੇ ਨੇ ਸਪੁੱਤਰ ਨਹੀਂ ਕਹਿਣਾ, ਕਹਿਣਾ ਨਿਕੰਮਾ ਜੰਗ ਪਿਆ, ਬਾਪੂ ਦੇ ਵੀ ਜਿਹੜੇ ਚਾਰ ਪੈਸੇ ਸੀ ਉਹ ਉਜਾੜ ਕੇ ਰੱਖ ਦਿੱਤੇ। ਕੋਈ ਬੰਦਾ ਮੈਦਾਨੇ ਜੰਗ ਚ ਜਾਂਦਾ ਹੈ ਲੜਾਈ ਲੜਨ ਦੇ ਲਈ ਹਥਿਆਰ ਤਿਆਰ ਕਰਕੇ ਐ ਸਨੱਦ ਬੱਧ ਹੋ ਕੇ, ਜੇ ਤੇ ਉਹ ਜਿੱਤ ਕੇ ਆਏ ਫਿਰ ਤੇ ਉਹਨੂੰ ਸਿਰ ਪਾਓ ਮਿਲਦੇ ਨੇ, ਉਹਦੀ ਜੈ ਜੈਕਾਰ ਹੁੰਦੀ, ਉਹਦਾ ਸਨਮਾਨ ਹੁੰਦਾ। ਤੇ ਜੇ ਕੁੱਟ ਖਾ ਕੇ ਹਥਿਆਰ ਖਵਾ ਕੇ ਆ ਜਾਏ ਫਿਰ ਤੇ ਨਹੀਂ ਨਾ ਉਹਦਾ ਸਨਮਾਨ ਕੋ ਹੁੰਦਾ। ਇਹ ਜਗਤ ਸਾਡਾ ਪੇਕਾ ਘਰ ਹੈ, ਇੱਥੇ ਅਸੀਂ ਜਿਵੇਂ ਵੀ ਰਹੀਏ ਵਧੀਆ ਗੱਲ ਹੈ, ਪਰ ਰੱਬ ਦੇ ਦਰ ਤੇ ਗੁਣਾ ਕਰਕੇ ਕਦਰ ਹੋਣੀ ਕਿ ਸਾਡੇ ਪੱਲੇ ਗੁਣ ਕਿੰਨੇ, ਚੰਗੇ ਕੰਮ ਕਿੰਨੇ ਕੁ ਕੀਤੇ ਨੇ। ਇਹ ਜਗਤ ਇੱਕ ਬਾਜ਼ਾਰ ਹੈ ਜਿੱਥੇ ਅਸੀਂ ਵਪਾਰ ਕਰਨ ਲਈ ਆਏ ਹਾਂ। ਰੋਜ਼ ਪੜ੍ਹਦੇ ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭ ਹੈ ਖੇਵ ਤੁਮਾਰੀ। ਜੇ ਤੇ ਲਾਹੇਵੰਦਾ ਸੌਦਾ ਕਰਾਂਗੇ ਫਿਰ ਤੇ ਰੱਬ ਦੇ ਦਰ ਤੇ ਸਨਮਾਨੇ ਜਾਵਾਂਗੇ। ਉਹਨੇ ਸਾਨੂੰ ਪੂੰਜੀ ਦੇ ਕੇ ਭੇਜਿਆ, ਸਵਾਸਾਂ ਦੀ, ਜ਼ਿੰਦਗੀ ਦੀ, ਹੋਰ ਬਹੁਤ ਕੁਝ ਦਿੱਤਾ ਪ੍ਰਮਾਤਮਾ ਨੇ। ਪਰਮਾਤਮਾ ਦੀਆਂ ਦਿੱਤੀਆਂ ਕਿੰਨੀਆਂ ਦਾਤਾਂ ਅਸੀਂ ਵਰਤਦੇ ਹਾਂ, ਮੁਫ਼ਤ ਚ ਹੀ ਵਰਤੀ ਚਲੇ ਜਾਂਦੇ ਹਾਂ। ਤੇ ਜੇ ਤੇ ਅਸੀਂ ਲਾਹਾ ਲੈ ਕੇ ਗਏ, ਸਵਾਸਾਂ ਨੂੰ ਸਫਲ ਕਰਕੇ ਗਏ, ਫਿਰ ਤੇ ਰੱਬ ਦੇ ਦਰ ਤੇ ਸਨਮਾਨੇ ਜਾਵਾਂਗੇ। ਤੇ ਜੇ ਅਸੀਂ ਆਪਣਾ ਮੂਲ ਵੀ ਗਵਾ ਕੇ ਗਏ ਫਿਰ ਤੇ ਆਪਾਂ ਧੱਕੇ ਧੋੜੇ ਖਾਵਾਂਗੇ, ਭੁੱਖੇ ਮਰਾਂਗੇ ਨਾ।
ਇਹ ਜਗਤ ਮੈਦਾਨੇ ਜੰਗ ਹੈ, ਇਹ ਰਣ ਭੂਮੀ ਹੈ, ਇੱਥੇ ਔਗਣਾਂ ਨਾਲ, ਬੁਰਾਈਆਂ ਨਾਲ, ਵਿਕਾਰਾਂ ਨਾਲ ਸਾਡਾ ਸੰਘਰਸ਼ ਹੈ। ਜੇ ਤੇ ਇਹਨਾਂ ਨੂੰ ਜਿੱਤ ਕੇ ਗਏ ਫਿਰ ਤੇ ਰੱਬ ਦੇ ਦਰ ਤੇ ਸਨਮਾਨੇ ਜਾਵਾਂਗੇ, ਤੇ ਜੇ ਇਹਨਾਂ ਕੋਲੋਂ ਮਾਰ ਖਾ ਕੇ ਅਸੀਂ ਗਏ, ਆਪਣਾ ਆਪ ਗਵਾ ਕੇ ਗਏ, ਰੱਬ ਦੇ ਦਰ ਤੇ ਸਨਮਾਨੇ ਨਹੀਂ ਜਾਵਾਂਗੇ। ਭਾਈ ਗੁਰਦਾਸ ਜੀ ਦੇ ਬਚਨ ਕੇ, ਨਹਿਰ ਕੁਵਾਰ ਕੰਨਿਆਂ ਲੜ ਲੀ ਕੈ ਜਾਨੀਏ ਤੇ ਵਿਆਹੇ ਸਸੁਰਾਰ ਜਾਏ ਗੁਨਨ ਕੈ ਮਾਨੀਏ। ਨਹਿਰ ਕਹਿੰਦੇ ਨੇ ਪੇਕਾ ਕਰਨ ਨੂੰ, ਪੇਕੇ ਘਰ ਚ ਬੱਚੀ ਲਾਡਾਂ ਨਾਲ ਪਾਲੀ ਜਾਂਦੀ ਹੈ, ਪਰ ਜਦੋਂ ਵਿਆਹੀ ਜਾਏ ਫਿਰ ਗੁਣਾ ਕਰਕੇ ਉਹਦੀ ਕਦਰ ਬਣਦੀ ਹੈ। ਕਹਿੰਦੇ ਜੈਸੇ ਬਣਜ ਵਿਆਰ ਲਹਿਤ ਜਾਏ ਹੈ ਵਿਦੇਸ਼ ਪ੍ਰਾਣੀ ਕਹੀਏ ਸਪੂਤ ਲਾਭ ਲਭਤ ਕੇ ਆਨੀ ਹੈ। ਵਪਾਰ ਕਰਨ ਲਈ ਬੰਦਾ ਪ੍ਰਦੇਸ਼ ਜਾਏ, ਜੇ ਤੇ ਲਾਭ ਲੈ ਕੇ ਆਏ ਫਿਰ ਤੇ ਸਪੁੱਤਰ ਗਿਣਿਆ ਜਾਂਦਾ ਹੈ। ਜੈਸੇ ਤੋ ਸੰਗਰਾਮ ਸਮੇਂ ਪਰ ਦਲ ਮੈਂ ਅਕੇਲੋ ਜਾਏ ਜੀਤ ਆਵੇ ਸੋਈ ਸੂਰਾ ਸਪੱਟ ਪਹਿਚਾਨੀ ਹੈ। ਲੜਾਈ ਵਿਚ ਮੈਦਾਨੇ ਜੰਗ ਚ ਕੱਲਾ ਬੰਦਾ ਜਾਏ ਹਥਿਆਰਬੰਦ ਹੋ ਕੇ, ਜੇ ਲੜਾਈ ਜਿੱਤ ਕੇ ਆਏ ਤਾਂ ਉਹਨੂੰ ਸੂਰਮਾ ਕਿਹਾ ਜਾਂਦਾ, ਸਨਮਾਨਿਆ ਜਾਂਦਾ, ਮਾਣ ਮਿਲਦਾ। ਇਹਨੇ ਬਿਲਕੁਲ ਮਾਨਸ ਜਨ ਪਾਏ ਚਰਨ ਸਰਨ ਗੁਰ ਮਿਲੇ ਸਾਧ ਸੰਗ ਮਿਲੇ ਗੁਰਦੁਆਰ ਪਹਿਚਾਨੀਏ। ਮਨੁੱਖਾ ਜ਼ਿੰਦਗੀ ਵਾਹਿਗੁਰੂ ਜੀ ਨੇ ਸਾਨੂੰ ਦਿੱਤੀ ਹੈ। ਮਨੁੱਖਾ ਜ਼ਿੰਦਗੀ ਅੰਦਰ ਸਤਿਗੁਰੂ ਜੀ ਦੀ ਚਰਨ ਸਰਨ ਨਾਲ ਜੁੜ ਕੇ, ਸਤਸੰਗਤ ਨਾਲ ਜੁੜ ਕੇ ਜੇ ਗੁਣ ਪੱਲੇ ਲੈ ਕੇ ਜਾਵਾਂਗੇ ਤੇ ਵਾਹਿਗੁਰੂ ਜੀ ਦੇ ਦਰ ਤੇ ਅਸੀਂ ਮਰਦ ਗਿਣੇ ਜਾਵਾਂਗੇ, ਸਾਡੀ ਵਡਿਆਈ ਹੋਏਗੀ, ਸਨਮਾਨਿਆ ਜਾਏਗਾ। ਆਪ ਜੀ ਨੇ ਸਤਸੰਗਤ ਚ ਬੈਠ ਕੇ ਲਾਹਾ ਖਟਿਆ ਹੈ, ਗੁਰਬਾਣੀ ਕੀਰਤਨ ਦਾ ਰਸ ਆਨੰਦ ਮਾਣਿਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਆਪ ਜੀ ਹਰ ਰੋਜ਼ ਬੜੇ ਪਿਆਰ ਦੇ ਨਾਲ ਜੋ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਇਹ ਅੰਮ੍ਰਿਤ ਬਚਨ ਮਾਨਯੋਗ ਭਾਈ ਸਾਹਿਬ ਜੀ ਦੀ ਰਚਨਾ ਤੋਂ ਆਪ ਜੀ ਸਰਵਣ ਕਰ ਰਹੇ ਸੀ। ਅੱਜ ਦੇ ਇਹ ਪਾਵਨ ਬੋਲ ਵਡਹੰਸ ਰਾਗ ਦੀ ਵਾਰ ਵਿਚੋਂ ਆਪ ਜੀ ਨੇ ਸਰਵਣ ਕੀਤੇ ਨੇ। ਇਹ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਣ ਕੀਤੀ ਹੋਈ ਹੈ ਔਰ ਵਾਰ ਦੀ ਇਹ ਅੱਠਵੀਂ ਪੌੜੀ ਹੈ, ਜਿਸ ਦੇ ਨਾਲ ਦੋ ਸਲੋਕ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਅੰਕਿਤ ਨੇ। ਪਵਿੱਤਰ ਪੌੜੀ ਦੇ ਅੰਦਰ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਚਨ ਕਹੇ ਨੇ ਕਿ ਉਹ ਪਰਮਾਤਮਾ ਬੜਾ ਬੇਅੰਤ ਹੈ, ਪਰਮਾਤਮਾ ਅਪਰ ਅਪਾਰ ਹੈ, ਪਰਮਾਤਮਾ ਅਲੱਖ ਹੈ। ਉਹ ਜਦੋਂ ਜੀਵ ਤੇ ਮਿਹਰ ਕਰਦਾ ਨਾ, ਗੁਰੂ ਰਾਹੀਂ ਉਸ ਨੂੰ ਪਰਮਾਤਮਾ ਦਾ ਗਿਆਨ ਹੁੰਦਾ। ਕੁਝ ਤੇ ਉਹ ਲੋਕ ਨੇ ਜਿਹੜੇ ਗੁਰੂ ਦੀ ਚਰਨ ਸਰਨ ਆਉਂਦੇ ਨੇ, ਗਿਆਨ ਪ੍ਰਾਪਤ ਕਰਦੇ ਨੇ, ਉਹ ਪਰਮਾਤਮਾ ਦੇ ਪਿਆਰ ਉਜੜ ਕੇ ਆਪਣੀ ਜ਼ਿੰਦਗੀ ਦਾ ਲਾਹਾ ਖੱਟ ਲੈਂਦੇ ਨੇ। ਪਰ ਕੁਝ ਉਹ ਲੋਕ ਨੇ ਜਿਹੜੇ ਧਰਮ ਦੀ ਦੁਨੀਆਂ ਚ ਕੇਵਲ ਅਡੰਬਰ ਕਰਦੇ, ਪਖੰਡ ਕਰਦੇ ਨੇ। ਪੌੜੀ ਦੇ ਨਾਲ ਦੋ ਸਲੋਕ ਗੁਰੂ ਸਾਹਿਬ ਜੀ ਨੇ ਅੰਕਿਤ ਕੀਤੇ ਨੇ। ਪਹਿਲੇ ਸਲੋਕ ਅੰਦਰ ਉਨ੍ਹਾਂ ਦਾ ਜ਼ਿਕਰ ਕੀਤਾ ਜਿਹੜੇ ਅੰਦਰੋਂ ਧਰਮੀ ਨਹੀਂ ਹੈ ਲੇਕਿਨ ਬਾਹਰੋਂ ਧਰਮ ਦਾ ਅਡੰਬਰ ਕਰਦੇ ਨੇ, ਪਖੰਡ ਕਰਦੇ ਨੇ, ਜਿਹੜੇ ਕੇਵਲ ਦੇਖਾ ਦੇਖੀ ਸੰਤ ਬਣੇ ਹੋਏ ਨੇ, ਭਗਤ ਬਣੇ ਹੋਏ ਨੇ, ਧਰਮੀ ਬਣੇ ਹੋਏ ਨੇ। ਇਹ ਦੂਜੇ ਸਲੋਕ ਅੰਦਰ ਸਤਿਗੁਰੂ ਜੀ ਨੇ ਉਨ੍ਹਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਗੁਰੂ ਦੀ ਮੱਤ ਦੇ ਰਾਹੀਂ ਪਰਮਾਤਮਾ ਦੇ ਪਿਆਰ ਵਿੱਚ ਜੁੜੇ ਹੋਏ ਨੇ। ਗੁਰੂ ਬਾਬਾ ਜੀ ਇਹਨਾਂ ਪਾਵਨ ਸਲੋਕਾਂ ਰਾਹੀਂ, ਪਵਿੱਤਰ ਪੌੜੀ ਰਾਹੀਂ ਜੋ ਪਾਵਨ ਉਪਦੇਸ਼ ਸਾਨੂੰ ਦੇ ਰਹੇ ਨੇ, ਆਪਾਂ ਮਿਲ ਕੇ ਇਨ੍ਹਾਂ ਦੀ ਵਿਚਾਰ ਸਾਂਝੀ ਕਰੀਏ। ਆਓ ਗੁਰੂ ਪਿਆਰ ਜੁੜੀਏ, ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਇਕਾਗਰਚਿਤ ਹੋ ਕੇ ਇੱਕ ਵਾਰ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ।

ਇਹ ਪਾਵਨ ਮੁੱਖ ਵਾਕ ਗੁਰੂ ਅਮਰਦਾਸ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 579 ਤੇ ਅੰਕਿਤ ਹੈ 99 ਤੇ ਅੰਕਿਤ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਭਗਤ ਕਰੈ ਮਰਜੀ ਵੜੈ। ਭਗਤ ਲਫ਼ਜ਼ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਿੰਨ ਰੂਪਾਂ ਵਿੱਚ ਆਇਆ ਹੈ। ਇੱਕ ਹੈ ਭੱਬਾ, ਗੱਗਾ, ਤੱਤਾ ਭਗਤ, ਜਿੱਥੇ ਤੱਤੇ ਨੂੰ ਕੋਈ ਮਾਤਰਾ ਨਹੀਂ ਹੈ। ਇੱਥੇ ਭਗਤ ਦਾ ਅਰਥ ਹੈ ਬਹੁਤੇ ਭਗਤ। ਇੱਕ ਥਾਂ ਤੇ ਤੱਤੇ ਨੂੰ ਔਂਕੜ ਹੈ, ਭੱਬਾ ਗੱਗਾ ਤੱਤੇ ਨੂੰ ਔਂਕੜ, ਇਹਦਾ ਅਰਥ ਹੈ ਇੱਕ ਵਚਨ, ਇੱਕ ਭਗਤ ਦੀ ਗੱਲ ਹੈ। ਫਿਰ ਇੱਕ ਹੈ ਭੱਬਾ ਗੱਗਾ ਤੱਤੇ ਨੂੰ ਸਿਹਾਰੀ, ਇਹ ਕਿਰਿਆ ਬਣ ਗਈ ਭਗਤੀ। ਸੋ ਇੱਥੇ ਸਤਿਗੁਰੂ ਜੀ ਨੇ ਕਿਹਾ ਭਗਤ ਕਰੈ ਮਰਜੀ ਵੜੇ। ਭਗਤ ਦਾ ਅਰਥ ਇੱਥੇ ਭਗਤੀ ਹੈ ਕਿ ਭਗਤੀ ਤਾਂ ਮਰਜੀ ਉੜੇ ਕਰਦੇ ਨੇ। ਭਗਤੀ ਕੋਈ ਐਵੇਂ ਐਵੇਂ ਕਹਿ ਲਓ ਖਾਲਾ ਜੀ ਦਾ ਵਾੜਾ ਨਹੀਂ ਹੈ। ਭਗਤੀ ਕਰਨ ਦੇ ਲਈ ਮਰਨਾ ਪੈਂਦਾ, ਮਰਨਾ ਮਰਜੀ ਉੜਾ। ਜਿਹੜੇ ਸਮੁੰਦਰ ਦੇ ਵਿੱਚੋਂ ਸਮੁੰਦਰ ਦੀਆਂ ਤਹਿਾਂ ਚ ਜਾ ਕੇ ਬੜੇ ਬੜੇ ਕੀਮਤੀ ਰਤਨ ਕੱਢਦੇ ਨਾ, ਉਹਨਾਂ ਨੂੰ ਮਰਜੂੜੇ ਕਿਹਾ ਜਾਂਦਾ। ਮਰਜੂੜੇ ਇਸ ਕਰਕੇ ਕਿਹਾ ਜਾਂਦਾ ਕਿ ਉਹ ਪਤਾ ਨਹੀਂ ਕਿ ਮੁੜ ਕੇ ਆਉਣੇ ਕਿ ਨਹੀਂ ਆਉਣੇ। ਸਮੁੰਦਰ ਦੇ ਵਿੱਚ ਗਏ, ਕੋਈ ਜਾਨਵਰ ਖਾ ਗਿਆ ਜਾਂ ਉੱਥੇ ਘਿਰ ਗਏ ਤੇ ਗਿਰ ਗਏ। ਉਹ ਮੌਤ ਦੇ ਲੈਵਲ ਤੇ ਜਾ ਕੇ ਉਹ ਚੁੱਭੀ ਮਾਰਦੇ ਨੇ ਮੌਤ ਦੇ। ਇੱਕ ਵਾਰੀ ਦੁਨੀਆਂ ਦੀਆਂ ਨਜ਼ਰਾਂ ਚੋਂ ਮਰ ਜਾਂਦੇ, ਉਹਨੂੰ ਕਹੇ ਜਾਂਦੇ ਨੇ ਮਰਜੂੜਾ। ਇੱਥੇ ਮਰਜੂੜੇ ਦਾ ਅਰਥ ਹੈ ਕਿ ਜਿਹੜਾ ਗੁਰੂ ਦੀ ਮਤ ਦੇ ਰਾਹੀਂ ਮਨ ਦੀ ਮਤ ਵੱਲੋਂ ਮਰ ਗਿਆ, ਜਿਹਨੇ ਮਨ ਦੀ ਮਤ ਤਿਆਗ ਦਿੱਤੀ। ਭਗਤਾਂ ਦੀ ਗੱਲ ਕਰਦੇ ਹਾਂ, ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਨੰਦ ਸਾਹਿਬ ਜੀ ਵਿੱਚ ਬੜੇ ਪਿਆਰੇ ਬਚਨ ਕਹੇ, ਜਿੱਥੇ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾਂ ਕੇਰੀ ਬਿਖ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਸਤਿਗੁਰੂ ਜੀ ਕਹਿੰਦੇ ਕਿ ਇਹ ਜਿਹੜਾ ਮਾਰਗ ਹੈ ਨਾ ਭਗਤੀ ਦਾ, ਖੰਡੇ ਦੀ ਧਾਰ ਨਾਲੋਂ ਤਿੱਖਾ ਹੈ, ਖੰਨਿਓ ਤਿੱਖੀ ਵਾਲੋ ਨਿੱਕੀ, ਇਹ ਮਾਰਗ ਜਿਹੜਾ ਵਾਲ ਤੋਂ ਵੀ ਬਰੀਕ ਸੂਖਮ ਹੈ। ਭਾਵ ਇਹ ਕੋਈ ਸੌਖਾ ਕੰਮ ਨਹੀਂ ਕਿ ਮਲਾਈਆਂ ਖਾਨੇ, ਮੱਥੇ ਟਿਕਾਉਣੇ, ਚੜਾਵੇ ਲੈਨੇ। ਜਿਹੜੇ ਕੇਵਲ ਚੜ੍ਹਤ ਚੜਾਵੇ ਦੇ ਚਾਅ ਚ ਇੱਧਰ ਨੂੰ ਆਉਂਦੇ ਨੇ ਉਹ ਭਗਤ ਨਹੀਂ ਗਿਣੇ ਜਾਂਦੇ। ਭਗਤ ਜੀ ਨੇ ਅੰਮ੍ਰਿਤ ਬਾਣੀ ਚ ਇੱਕ ਤਾਂ ਬਚਨ ਕਿਹਾ ਕਿ ਹੰਸਾਂ ਦੇਖ ਤਰੰਦਿਆਂ, ਬੱਗਾਂ ਪੀ ਆਇਆ ਚਾਓ, ਡੁੱਬੂਏ ਬੱਗ ਪੱਪੜੇ ਸਿਰ ਤਲ ਉੱਪਰ ਪਾਓ। ਹੰਸ ਤੇ ਬਗਲਾ ਦੇਖਣ ਨੂੰ ਇੱਕੋ ਜਿਹੇ ਹੁੰਦੇ ਨੇ। ਹੰਸ ਵੀ ਚਿੱਟੇ ਰੰਗ ਦਾ, ਬਗਲਾ ਵੀ ਚਿੱਟੇ ਰੰਗ ਦਾ। ਹੰਸ ਦਾ ਆਕਾਰ ਵੀ ਬਗਲੇ ਵਰਗਾ ਹੀ ਹੁੰਦਾ, ਪਰ ਜਿਹੜਾ ਹੰਸ ਹੈ ਉਹਦੀ ਖੁਰਾਕ ਹੁੰਦੀ ਹੈ ਮੋਤੀ, ਲੇਕਿਨ ਬਗਲਾ ਜਿਹੜਾ ਨਾ ਉਹਦੀ ਜੇ ਰੀਸ ਕਰੇਗਾ। ਭਗਤ ਜੀ ਕਹਿੰਦੇ ਹੰਸਾਂ ਦੇਖ ਤੰਦਿਆਂ, ਬੱਗਾਂ ਵੀ ਆਇਆ ਚਾਹੋ, ਡੁੱਬੂਵੇ ਬੱਗ ਵੱਪੜੇ ਸਿਰ ਤਲ ਉੱਪਰ ਪਾਓ। ਹੰਸਾਂ ਨੂੰ ਤਰਦਿਆਂ ਦੇਖ ਕੇ ਬਗਲਿਆਂ ਨੂੰ ਵੀ ਚਾ ਗਿਆ। ਹੰਸ ਤਰ ਸਕਦਾ ਪਰ ਬਗਲਾ ਤਰ ਨਹੀਂ ਸਕਦਾ। ਬਗਲਾ ਦੇਖਿਆ ਲੰਮੀਆਂ ਜਿਹੀਆਂ ਲੱਤਾਂ ਨਾਲ ਪਾਣੀ ਚ ਖੜਾ, ਡੱਡੀਆਂ ਮੱਛੀਆਂ ਖਾਈ ਜਾਂਦੇ, ਤਰ ਨਹੀਂ ਸਕਦਾ। ਉਹਨੂੰ ਵੀ ਤਰਨ ਦਾ ਚਾਹ ਆਇਆ ਪਰ ਡੁੱਬ ਗਿਆ ਵਿਚਾਰਾ, ਪੈਰ ਉੱਪਰ ਨੂੰ ਹੋ ਗਏ, ਸਿਰ ਠਾਂ ਨੂੰ ਚੱਲ ਗਿਆ। ਇਹਦਾ ਭਾਵ ਇਹ ਹੈ ਕਿ ਭਗਤਾਂ ਨੂੰ ਰੱਬ ਦੇ ਪਿਆਰਿਆਂ ਨੂੰ ਦੇਖ ਕੇ ਬੜਾ ਸਤਿਕਾਰ ਮਿਲਦਾ, ਵਡਿਆਈ ਮਿਲਦੀ ਹੈ। ਪਖੰਡੀਆਂ ਦੇ ਮਨ ਚ ਵੀ ਚਾਹੋ ਆ ਜਾਂਦਾ, ਉਹ ਵੀ ਪਖੰਡ ਬਣਾ ਲੈਂਦੇ ਨੇ, ਭੇਖ ਬਣਾ ਲੈਂਦੇ ਨੇ, ਆਪਣੇ ਆਪ ਨੂੰ ਧਾਰਮਿਕ, ਆਪਣੇ ਆਪ ਨੂੰ ਸੰਤ ਭਗਤ ਖਵਾਉਂਦੇ ਨੇ, ਪਰ ਜਦੋਂ ਫਿਰ ਕਸਵੱਟੀ ਪੈਂਦੀ ਨਾ ਕਸਵੱਟੀ, ਫਿਰ ਉਹ ਰੋਂਦੇ ਨੇ, ਫਿਰ ਉਹ ਕਸਵੱਟੀ ਤੇ ਪੂਰੇ ਨਹੀਂ ਉਤਰਦੇ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ ਕਿ ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਆਪਾਂ ਸੋਨਾ ਲੈਂਦੇ ਨਾ, ਸੋਨਾ ਜੇ ਕਈ ਵਾਰੀ ਪਿੱਤਲ ਤੇ ਹੀ ਸੋਨੇ ਦਾ ਰੰਗ ਚਾੜਿਆ ਹੁੰਦਾ, ਲੇਕਿਨ ਜਦੋਂ ਉਹਨੂੰ ਕਸਵੱਟੀ ਤੇ ਲਾਇਆ ਜਾਂਦਾ ਪਤਾ ਲੱਗ ਜਾਂਦਾ ਤਾਂ ਖੋਟਾ ਹੀ ਹੈ। ਕਈ ਵਾਰੀ ਬਾਹਰ ਧਰਮ ਦੀ ਦੁਨੀਆਂ ਚ ਵੀ ਰੰਗ ਹੀ ਚੜਿਆ ਹੁੰਦਾ, ਅੰਦਰ ਲੋਹਾ ਪਿੱਤਲ ਵੀ ਨਹੀਂ, ਲੋਹਾ ਹੀ ਹੁੰਦਾ ਅੰਦਰ, ਲੇਕਿਨ ਜਦੋਂ ਲੱਗਦੀ ਕਸਵੱਟੀ, ਜਦੋਂ ਰੱਬ ਦੀ ਕਸਵੱਟੀ ਲੱਗਦੀ ਹੈ, ਫਿਰ ਉਹ ਪੂਰੇ ਨਹੀਂ ਉਤਰਦੇ। ਰੱਬ ਦੀ ਕਸਵੱਟੀ ਦਾ ਅਰਥ ਹੈ ਕਿ ਜ਼ਿੰਦਗੀ ਦੇ ਅੰਦਰ ਜਦੋਂ ਕੋਈ ਦੁੱਖ ਆਉਂਦਾ ਨਾ, ਫਿਰ ਪਤਾ ਲੱਗਦਾ ਕਿੰਨੇ ਕੁ ਉਹ ਪੂਰੇ ਨੇ। ਔਰ ਫਿਰ ਉਹ ਵਿਚਾਰੇ ਸੁਥਣਾ ਪਾ ਕੇ ਭੱਜ ਜਾਂਦੇ ਨੇ ਜੇ ਕਿਤੇ ਲੋੜ ਪੈਂਦੀ। ਇਹੋ ਜਿਹੇ ਵੀ ਲੋਕ ਹੁੰਦੇ ਨੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਭਗਤ ਕਰੈ ਮਰਜੀਵੜੇ। ਭਗਤੀ ਜਾ ਰੱਬ ਦੇ ਮਰਜੀਉੜੇ ਕਰ ਸਕਦੇ ਨੇ, ਰੱਬ ਦੇ ਮਾਰਗ ਤੇ ਚੱਲਣਾ। ਦੇਖੋ ਦੁਨੀਆਂ ਦਾ ਕੋਈ ਵੀ ਮਾਰਗ ਹੈ, ਉਹਦੀ ਕੋਈ ਮਰਜ਼ਾਦਾ ਹੈ, ਉਹਦਾ ਕੋਈ ਸਿਸਟਮ ਹੈ। ਅਸੀਂ ਦੇਖਦੇ ਕਿਸੇ ਨੇ ਡਾਕਟਰ ਬਣਨਾ, ਡਾਕਟਰ ਕੋ ਐਵੇਂ ਬਣ ਜਾਏਗਾ। ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਕਿੰਨਾ ਪੜ੍ਹਨਾ ਪੈਂਦਾ ਹੈ, ਕਿੰਨੇ ਇਮਤਿਹਾਨ ਔਖੇ ਪਾਸ ਕਰਕੇ, ਕਿੰਨੇ ਸਾਲ ਆਪਾਂ ਦੇਖਦੇ ਡਾਕਟਰ ਬਣਨ ਲਈ ਜਵਾਨੀ ਲੱਗ ਜਾਂਦੀ ਹੈ ਬੱਚਿਆਂ ਦੀ, ਫਿਰ ਕਿਤੇ ਡਾਕਟਰ ਬਣਦੇ ਨੇ। ਤੇ ਹੁਣ ਕੋਈ ਡਾਕਟਰ ਵਾਲੀ ਵਰਦੀ ਪਾ ਕੇ ਗਲ ਚ ਉਦਾਂ ਹੀ ਆਪਣੇ ਹਥਿਆਰ ਜੇ ਪਾ ਕੇ ਤੁਰਿਆ ਫਿਰੇ ਕੇ ਜੇ ਮੈਂ ਡਾਕਟਰ ਹਾਂ, ਇਹ ਕ੍ਰਾਈਮ ਹੈਗਾ ਨਾ, ਇਹ ਜ਼ੁਲਮ ਗਿਣਿਆ ਜਾਣਾ।
ਹੁਣ ਪੁਲਿਸ ਦਾ ਵੱਡਾ ਅਫਸਰ ਤੁਸੀਂ ਬਣਨਾ ਹੈ, IAS ਅਫਸਰ ਬਣਨਾ ਹੈ, ਉਹਦੇ ਲਈ ਤੁਹਾਨੂੰ ਕੋਈ ਮਿਹਨਤ ਕਰਨੀ ਪਏਗੀ, ਤੁਹਾਨੂੰ ਕੋਈ ਘੱਲਣ ਕਰਨੀ ਪਏਗੀ। ਦੇਖੋ ਉਦਾਂ ਹੀ ਬਾਜ਼ਾਰੋਂ ਵਰਦੀ ਲੈ ਕੇ ਗੱਲ ਚ ਪਾ ਕੇ ਤੁਰਿਆ ਫਿਰੇ, ਉਹ ਕ੍ਰਾਈਮ ਹੈਗਾ ਨਾ, ਫਿਰ ਧਰਮ ਦੀ ਦੁਨੀਆਂ ਚ ਕ੍ਰਾਈਮ ਕਿਉਂ ਨਹੀਂ ਗਿਣਿਆ ਜਾਂਦਾ? ਧਰਮ ਦੀ ਦੁਨੀਆਂ ਤੇ ਉਦਾਂ ਹੀ ਵਰਦੀਆਂ ਪਾ ਕੇ ਤੁਰੇ ਫਿਰਦੇ ਨੇ, 50-50 ਚੇਲੇ ਨਾਲ ਲਏ ਹੋਏ ਨੇ, ਮੱਥੇ ਟਿਕਾਈ ਜਾਂਦੇ ਨੇ, ਮਹਿੰਗੀਆਂ ਮਹਿੰਗੀਆਂ ਗੱਡੀਆਂ ਦੇ ਹੂਟਰ ਵੱਜਦੇ ਚਲੇ ਜਾਂਦੇ ਸੜਕਾਂ ਤੇ, ਬਾਬਾ ਜੀ ਆ ਗਏ, ਸੰਤ ਜੀ ਆ ਗਏ, ਉਹਨਾਂ ਤੇ ਕਿਉਂ ਨਹੀਂ ਕ੍ਰਾਈਮ ਦਾ ਜ਼ੁਲਮ ਲੱਗਦਾ? ਉਹਨਾਂ ਨੂੰ ਤੇ ਗੌਰਮੈਂਟ ਸਗੋਂ ਪਾਲਦੀ ਹੈ, ਉਹਨਾਂ ਨੂੰ ਤੇ ਗੌਰਮੈਂਟ ਨੇ ਸਹੂਲਤਾਂ ਦਿੱਤੀਆਂ ਹੁੰਦੀਆਂ ਨੇ, ਪੁਲਿਸ ਦਿੱਤੀ ਹੁੰਦੀ ਹੈ। ਉਹਦਾ ਕਾਰਨ ਹੈ ਕਿ ਉਹ ਲੋਕਾਂ ਨੂੰ ਗੁੰਮਰਾਹ ਕਰ ਸਕਣ, ਲੋਕਾਂ ਨੂੰ ਉਹ ਦੁਬਿਧਾ ਚ ਭਰਮਾਂ ਚ ਪਾ ਕੇ ਗੁੰਮਰਾਹ ਕਰਨ, ਤਾਂ ਕਿ ਗੌਰਮੈਂਟ ਦੇ ਜਿਹੜੇ ਗਲਤ ਪਾਲਿਸੀਆਂ ਉਹ ਚੱਲਦੀਆਂ ਰਹਿਣ, ਦੁਨੀਆਂ ਅਵੇਅਰ ਨਾ ਹੋਏ, ਦੁਨੀਆਂ ਜਾਗਰੂਕ ਨਾ ਹੋਏ। ਇਸ ਕਰਕੇ ਉਹ ਵੀ ਕ੍ਰਾਈਮ ਹੈ, ਜਿਵੇਂ ਪੁਲਿਸ ਦੀ ਨਕਲੀ ਵਰਦੀ ਪਾ ਕੇ ਫਿਰਨਾ ਕ੍ਰਾਈਮ ਹੈ, ਡਾਕਟਰ ਦੀ ਫੌਜੀ ਦੀ ਨਕਲੀ ਵਰਦੀ ਪਾ ਕੇ ਆਪਣੇ ਆਪ ਨੂੰ ਫੌਜੀ ਜਾਂ ਡਾਕਟਰ ਖੋਣਾ ਕ੍ਰਾਈਮ ਹੈ। ਧਰਮ ਦੀ ਦੁਨੀਆਂ ਚ ਤੇ ਕ੍ਰਾਈਮ ਕਰਨ ਵਾਲੇ ਹੈਗੇ ਬਹੁਤ ਜ਼ਿਆਦਾ ਨੇ, ਤੁਸੀਂ ਜਿੱਥੇ ਦੇਖ ਲਓ ਆਪਣੀ ਪੰਜਾਬ ਦੀ ਧਰਤੀ ਤੇ ਸੰਤਾਂ ਨਾਲ ਹੀ ਭਰੀ ਪਈ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਆਪਣੇ ਸ਼ਹਿਰ ਚ ਬੜੇ ਮਹਾਂਪੁਰਖ ਹੋਣਗੇ ਪਈ ਇੱਥੇ ਤਾਂ, ਜੇ ਇੰਨੇ ਹੀ ਸੰਤ ਨੇ ਪੰਜਾਬ ਦੀ ਧਰਤੀ ਤੇ ਪੰਜਾਬ ਤਾਂ ਬੜਾ ਖੁਸ਼ਹਾਲ ਹੋਣਾ ਚਾਹੀਦਾ। ਫਿਰ ਤੇ ਪੰਜਾਬ ਚੋਂ ਇਹ ਆਵਾਜ਼ ਨਹੀਂ ਆਉਣੀ ਚਾਹੀਦੀ ਪੰਜਾਬ ਚ ਨਸ਼ੇ ਵੱਧ ਰਹੇ ਨੇ, ਪੰਜਾਬ ਚ ਕ੍ਰਾਈਮ ਵੱਧ ਰਿਹਾ, ਪੰਜਾਬ ਦੇ ਵਿੱਚ ਜੀ ਗਰੀਬੀ ਵੱਧ ਰਹੀ, ਇਹ ਕੁਝ ਨਹੀਂ ਹੋਣਾ ਚਾਹੀਦਾ। ਕਿਉਂਕਿ ਰੱਬ ਦਾ ਪਿਆਰਾ ਜਿੱਥੇ ਇੱਕ ਬੈਠ ਜਾਏ, ਗੁਰਬਾਣੀ ਕਹਿੰਦੀ ਜਿੱਥੇ ਬੈਠਣ ਸਾਧ ਜਨ ਸੁਥਾਨ ਸੁਹੰਦਾ, ਜਿੱਥੇ ਸਾਧ ਬੈਠ ਜਾਏ ਰੱਬ ਦਾ ਪਿਆਰਾ, ਉੱਥੇ ਧਰਤੀ ਭਾਗਾਂ ਵਾਲੀ ਬਣ ਜਾਂਦੀ ਹੈ। ਪਰ ਭਾਈ ਗੁਰਦਾਸ ਜੀ ਨੇ ਇੱਕੋ ਇੱਕ ਗੱਲ ਕਹੀ ਕਿ ਦੁਨੀਆਂ ਤੇ ਇਹ ਜਿਹੜਾ ਕ੍ਰਾਈਮ ਵੱਧ ਰਿਹਾ, ਦੁਨੀਆਂ ਤੇ ਜਿਹੜੇ ਪਾਪ ਵੱਧ ਰਹੇ ਨੇ, ਦੁਨੀਆਂ ਤੇ ਜਿਹੜੇ ਬੁਰਾਈਆਂ ਤੇ ਔਗਣ ਵੱਧ ਰਹੇ ਨੇ, ਇਹਨਾਂ ਨੂੰ ਕੇਵਲ ਇੱਕ ਸਾਧ ਡੱਕ ਸਕਦਾ, ਥੰਮੇ ਕੋਈ ਨਾ ਸਾਧ ਬਿਨ, ਪਰ ਸਾਧ ਨਾ ਦਿਸੈ ਜੱਗ ਵਿੱਚ ਕੋਵਾ, ਸਾਧ ਨਜ਼ਰ ਕੋਈ ਨਹੀਂ ਆਉਂਦਾ। ਕਿਉਂਕਿ ਸਾਧਾਂ ਦੇ ਨਾਂ ਤੇ ਭੇਖ ਕਰਨ ਵਾਲੇ, ਮੱਥੇ ਟਿਕਾਉਣ ਵਾਲੇ ਬਹੁਤ ਨੇ। ਮਹਾਂਪੁਰਖਾਂ ਦੀ ਅਸੀਂ ਨਿੰਦਿਆ ਨਹੀਂ ਕਰਦੇ, ਮਹਾਂਪੁਰਖਾਂ ਨੂੰ ਨਮਸਕਾਰ ਹੈ, ਉਹਨਾਂ ਨੂੰ ਚਰਨ ਵੰਦਨਾ ਹੈ, ਪਰ ਜਿਹੜੇ ਮਹਾਂਪੁਰਖਾਂ ਦੇ ਨਾਂ ਤੇ ਪਖੰਡ ਕਰਦੇ ਨੇ ਗੱਲ ਉਹਨਾਂ ਦੀ ਹੈ, ਉਹਨਾਂ ਦੇ ਪਰਛਾਏ ਤੇ ਗੁਰਬਾਣੀ ਨੇ ਵੀ ਇਹ ਗੱਲ ਕਿਹਾ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਭਗ, ਹਰ ਕੇ ਸੰਤਨ ਆਖੀਅਨ ਬਨਾਰਸ ਕੇ ਠੱਗ। ਉਹ ਬਨਾਰਸ ਤੋਂ ਆ ਕੇ ਠੱਗ ਪੰਜਾਬ ਦੀ ਧਰਤੀ ਤੇ ਬਹੁਤੇ ਬੈਠ ਗਏ ਇਸ ਵੇਲੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਧਰਮ ਦੇ ਨਾਂ ਤੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਭਗਤ ਕਰੈ ਮਰਜੀ ਵੜੇ, ਗੁਰਮੁਖ ਭਗਤ ਸਦਾ ਹੋਏ। ਜਿਹੜੇ ਮਰਜੀ ਉੜੇ ਉਹ ਭਗਤੀ ਕਰ ਸਕਦੇ ਆ, ਮਰਜੂੜੀ ਦਰਥ ਮਨ ਦੀ ਮਤ ਵੱਲੋਂ ਮਰਨਾ। ਬਾਬਾ ਨਾਨਕ ਜੀ ਨੇ ਕਿਹਾ ਸੀ, ਜਿੰਨੇ ਮੇਰੇ ਮਾਰਗ ਤੇ ਚੱਲਣੇ, ਇਹ ਮਾਰਗ ਕੋ ਸੌਖਾ ਨਹੀਂ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਪਹਿਲਾਂ ਮਰਨਾ ਪ੍ਰਵਾਨ ਕਰ ਲੈ। ਸਤਿਗੁਰੂ ਜੀ ਨੇ ਕਿਹਾ, ਜਿੰਨੇ ਇਸ ਪਿਆਰ ਦੇ ਮਾਰਗ ਤੇ ਚੱਲਣੇ, ਜੋ ਤੋ ਪ੍ਰੇਮ ਖਿਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਣ ਨਾ ਕੀਜੈ। ਸਿਰ ਤਲੀ ਤੇ ਰੱਖ ਕੇ ਆਓ, ਸਿਰ ਤਲੀ ਤੇ ਰੱਖਦੇ ਆਉਣ ਦਾ ਅਰਥ ਹੈ ਕਿ ਲੋਕ ਲਾਜ ਦੀ ਕੋਈ ਪਰਵਾਹ ਨਹੀਂ, ਦੁਨੀਆਂ ਕੀ ਕਹਿੰਦੀ ਕੋਈ ਪਰਵਾਹ ਨਹੀਂ, ਸਾਨੂੰ ਮਾੜਾ ਕਹਿੰਦੀ ਚੰਗਾ ਕਹਿੰਦੀ ਕੋਈ ਪਰਵਾਹ ਨਹੀਂ, ਅਸੀਂ ਤੇ ਆਪਣਾ ਆਪ ਗੁਰੂ ਨੂੰ ਅਰਪਣ ਕਰ ਦਿੱਤਾ, ਅਸੀਂ ਤੇ ਗੁਰੂ ਦੇ ਮਾਰਗ ਤੇ ਚੱਲਣਾ। ਕੋਈ ਨਿੰਦਾ ਕਰਦਾ ਉਸਤਤ ਕਰਦਾ ਕਰੀ ਜਾਏ, ਕੋਈ ਸਨਮਾਨ ਕਰਦਾ ਕੋਈ ਅਪਮਾਨ ਕਰਦਾ ਕਰੀ ਜਾਏ, ਪਰ ਕੇਵਲ ਸਾਡੇ ਅੰਦਰ ਤਾਂ ਗੁਰੂ ਦੀ ਮੱਤ ਟਿਕੀ ਹੋਣੀ ਚਾਹੀਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਭਗਤ ਕਰੈ ਮਰਜੀ ਵੜੇ, ਜਿਹੜੇ ਮਰਜੀ ਉੜੇ ਨੇ, ਮਰਜੀ ਉੜੇ ਦਰਥ ਕੇ ਮਰ ਕੇ ਜਿਉਣਾ, ਜਿਵੇਂ ਸਮੁੰਦਰ ਵਿਚ ਚੁੱਭੀ ਮਾਰਨ ਵਾਲਾ ਇਕ ਵਾਰੀ ਤਾਂ ਲੋਕਾਂ ਦੀਆਂ ਨਜ਼ਰਾਂ ਚ ਮਰ ਗਿਆ, ਉਹ ਪਤਾ ਨਹੀਂ ਬਾਹਰ ਆਉਣਾ ਕਿ ਨਹੀਂ ਆਉਣਾ, ਮੁੜ ਕੇ ਆ ਗਿਆ, ਜੀਵਨ ਮਿਲ ਗਿਆ। ਮਰਜੀ ਉੜੇ ਦਰਥ ਕੇ ਜਿਹੜਾ ਮਨ ਦੀ ਮੱਤ ਵੱਲੋਂ ਮਰ ਗਿਆ, ਜਿਹਨੇ ਮਨ ਮਰਜੀ ਤਿਆਗ ਦਿੱਤੀ, ਜਿਹਨੇ ਆਪਣੇ ਮਨ ਤੇ ਕਾਬੂ ਪਾ ਲਿਆ, ਉਹ ਜਿਹੜੇ ਮਰ ਜੂੜੇ ਨੇ, ਭਾਵ ਆਪਣੀ ਮਨ ਦੀ ਮੱਤ ਵੱਲੋਂ ਮਰ ਗਏ, ਫਿਰ ਗੁਰੂ ਦੀ ਮੱਤ ਅਨੁਸਾਰ ਜੀਵਣਾ ਸ਼ੁਰੂ ਕੀਤਾ, ਮਨ ਦੀ ਮੱਤ ਤਿਆਗਤੀ ਤੇ ਗੁਰੂ ਦੀ ਮੱਤ ਗ੍ਰਹਿਣ ਕਰ ਲਈ, ਉਹਨੂੰ ਮਰਜੂੜੇ ਕਿਹਾ ਜਾਂਦਾ। ਸਾਹਿਬ ਜੀ ਕਹਿੰਦੇ, ਜਿਹੜੇ ਮਰਜੂੜੇ ਦਰਅਸਲ ਭਗਤੀ ਤੇ ਉਹ ਕਰਦੇ ਨੇ, ਭਗਤੀ ਦਿਖਾਵਾ ਨਹੀਂ ਹੈ, ਭਗਤੀ ਅਡੰਬਰ ਨਹੀਂ ਹੈ ਕਿ ਮੇਰੇ ਨਾਲ ਚੇਲੇ ਬਹੁਤ ਜ਼ਿਆਦਾ ਨੇ, ਮੈਂ ਬੜਾ ਵੱਡਾ ਭਗਤ ਹਾਂ। ਭਗਤੀ ਇਹ ਅਡੰਬਰ ਨਹੀਂ ਕਿ ਮੈਂ ਬੜੇ ਚਿੱਟੇ ਕੱਪੜੇ ਪਾਏ ਤੇ ਮੈਂ ਬੜਾ ਵੱਡਾ ਭਗਤ ਹਾਂ। ਜ਼ਰੂਰੀ ਨਹੀਂ ਕਿ ਚਿੱਟੇ ਕੱਪੜਿਆਂ ਚ ਸੰਤ ਹੋਏ, ਚਿੱਟੇ ਕੱਪੜਿਆਂ ਚ ਬਗਲੇ ਵੀ ਲੋਕੇ ਹੁੰਦੇ ਨੇ ਕਈ ਵਾਰੀ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ, ਜਿਹੜੇ ਭਗਤ ਨੇ ਉਹ ਮਰਜੂੜੇ ਹੁੰਦੇ ਨੇ, ਮਰਜੂੜੇ ਭਗਤੀ ਕਰਦੇ ਨੇ। ਭਗਤਾਂ ਦੀ ਗੱਲ ਬਾਬਾ ਫਰੀਦ ਸਾਹਿਬ ਜੀ ਨੇ, ਕੀਮਤ ਹੁੰਦੀ ਹੋਏ ਏਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ, ਕੋ ਮਹਿਣਾ ਕੋਈ ਵਿਰਲਾ, ਇਹੋ ਜਿਹਾ ਕੋ ਭਗਤ ਹੈ ਜਿਹੜਾ ਬਹੁਤ ਸਿਆਣਾ ਹੈ ਲੇਕਿਨ ਆਪਣੇ ਆਪ ਨੂੰ ਬੜਾ ਅਣਜਾਣ ਜਿਹਾ ਸਮਝਦਾ ਹੈ। ਤੁਸੀਂ ਗੁਰੂ ਕੀ ਬਾਣੀ ਪੜ੍ਹੋ ਨਾ,
ना हो जति सती नि पड़िया मूर्ख मुगदा जन्म पिया परणवत नानक तिनकी सरणा जिंतु नाही विसरिया। महाराज कहिंदे मैं ते कोई सियाणा नहीं है, मूर्ख जिहा मुगद जिहा हां। इस करके जेड़े रब दे प्यारे ने वो अपना आप जणाउंदे नहीं है। सतगुरु साहब जी कहिंदे गुरमुख भगत सदा होए, गुरमुख दे खखे नू सिहारी है, भाव गुरु दी मत दे राही गुरु दे उपदेश राही। भगती हमेशा ही गुरु दे उपदेश राही हो सकती, गुरु दे उपदेश राही। जिन्हां महापुरुखां दी बाणी, भगत जनां दी बाणी धन श्री गुरु ग्रंथ साहिब जी विच अंकित है, वह कहिंदे असीं गुरु दे ज्ञान तों बिना ते रब दे प्यार च जुड़े नहीं। यह असीं मिथिहासक कहानियां काल्पनिक गदावां कथावां बना लईआं, फलाने भग ने जी पत्थर नूं दुध पिया तां रब मिल गया, इहो जिहियां गल्लां सुणदे ना जी। फलाना भग जी इन्नी वारी तीर्थां ते नहाउण गया रब मिल गया, पर उन्हां भगतां ने ते किते कहा नहीं। हुण भगत नाम जी दी बाणी पढ़ो, उन्हां ने किते नहीं कहा मैं दुध पिया है किसे नूं जां किसे पत्थर नूं दुध पिया है। उह ते कहिंदे एक पात्थर कीजे पाओ, दूजे पात्थर तरीए पाओ, ओ पी दिओ तां ओ पी देवा, कहत नाम दिओ हम हर की सेवा। ओ कहिंदे मैं ते रब दी सेवा करदा हां। भगत नामदेव साहिब जी तां कहिंदे ने सफल जन मोको गुर कीना, ज्ञान अंजन मोको गुर दीना, मैनू ते गुरु ने ज्ञान दिता है। तुसी किसे भी भगत दी बाणी पढ़ लो, उन्हां ने गुरु दे ज्ञान नहीं परमात्मा दी गल कीती है। कि सतगुरु जी कहिंदे दुनिया दे लोको गुरमुख भगत सदा होए, जे रब दी भगती करनी ते गुरु दी मत ग्रहण करनी पेगी। गुरु तो बिना रब दा ज्ञान ही नहीं बंदे हुंदा। धर्म दी दुनिया च जिन्नी रब दी चर्चा है, उन्नी रब वालों अज्ञानता भी है लोगों नूं। हर बंदे दा रब ही अपना अपना है। इस करके सतगुरु साहिब जी कहिंदे गुरु सानू रब दा ज्ञान दिंदा है, गुरु साडे अंदरों मन दी मत नूं मेड़दा है। भाई गुरु दी मत तो बिना भगती नहीं हुंदी, हमेशा गुरु दी मत ग्रहण करके ही रब दी भगती हो सकती है।

0: ਜਿਹੜੇ ਮਰ ਜਿਉੜੇ ਨੇ, ਜਿਹੜੇ ਗੁਰੂ ਦੀ ਮਤ ਨੂੰ ਗ੍ਰਹਿਣ ਕਰਕੇ ਮਨ ਦੀ ਮਤ ਵੱਲੋਂ ਮਰ ਜਾਂਦੇ ਨੇ, ਉਹਨਾਂ ਨੂੰ ਪਰਮਾਤਮਾ ਭਗਤੀ ਦਾ ਖਜ਼ਾਨਾ ਦੇ ਦਿੰਦਾ ਹੈ। ਉਹਨਾਂ ਦਾ ਹਿਰਦਾ ਜਿਹੜਾ ਨਾ ਭਗਤੀ ਨਾਲ, ਰੱਬ ਦੇ ਪਿਆਰ ਨਾਲ ਭਰ ਜਾਂਦਾ ਹੈ। ਉਹਨਾਂ ਦੀ ਗੱਲ ਸਤਿਗੁਰੂ ਜੀ ਨੇ ਕਿਹਾ, ਭਾਓ ਭਗਤ ਕਰ ਨੀਚ ਸਦਾਏ, ਨਾਨਕ ਤੋਂ ਮੋਖੰਤਰ ਪਾਏ। ਜਿਹੜੇ ਭਾਓ ਭਗਤੀ ਵਿਚ ਰਹਿ ਕੇ ਫਿਰ ਆਪਣੇ ਆਪ ਨੂੰ ਨੀਵੀਆਂ ਗਿਣਦੇ ਨੇ। ਭਗਤ ਕਦੀ ਅਡੰਬਰ ਨਹੀਂ ਕਰਦਾ, ਭਗਤ ਬਣਾ ਨਿਮਾਣਾ ਜੋ ਕਿ ਮਿਲਦਾ ਹੈ। ਭਗਤ ਦੀ ਗੱਲ ਜਦੋਂ ਕੀਤੀ ਬਾਬਾ ਕਬੀਰ ਸਾਹਿਬ ਜੀ ਨੇ ਰੱਬ ਦੇ ਪਿਆਰਿਆਂ ਦੀ, ਕਿੰਨੀਆਂ ਸੋਹਣੀਆਂ ਉਦਾਹਰਣਾਂ ਦਿੱਤੀਆਂ। ਕਬੀਰ ਰੋੜਾ ਹੋਏ ਰੋ ਬਾਟ ਕਾ ਤਜ ਬਕਾ ਮਨ ਕਾ ਅਹਮਾਨ, ਐਸਾ ਕੋਈ ਦਾਸ ਹੋਏ ਤਾਂ ਮਿਲੇ ਭਗਵਾਨ। ਕਹਿੰਦੇ ਜੇ ਰੱਬ ਨੂੰ ਮਿਲਣਾ ਨਾ ਰੋੜੇ ਵਾਂਗੂ ਬਣ ਜਾ। ਅਸੀਂ ਤੁਰੇ ਜਾਈਏ ਨਾ ਰਾਹ ਚ ਤੇ ਰੋੜਾ ਪਿਆ ਹੁੰਦਾ, ਰੋੜੇ ਵਾਂਗੂ ਜਿਵੇਂ ਧਰਤੀ ਤੇ ਪਿਆ। ਕਹਿੰਦੇ ਏਦਾਂ ਦਾ ਬਣ ਜਾਏਗਾ ਰੱਬ ਮਿਲੇਗਾ, ਫਿਰ ਕਹਿਣਗੇ ਰੋੜਾ ਜਿਹੜਾ ਉਹ ਚ ਇੱਕ ਔਗਣ ਹੈ। ਰੋੜਾ ਹੋਆ ਤੋ ਕਿਆ ਪਿਆ, ਪੰਥੀ ਕੋ ਦੁੱਖ ਦੇ, ਹਰ ਜਨ ਐਸਾ ਚਾਹੀਏ ਜਿਉ ਧਰਨੀ ਮੈਂ ਖੇ। ਰੋੜਾ ਜਿਹੜਾ ਉਹ ਕਈ ਵਾਰੀ ਪੈਰ ਨੂੰ ਵੱਜੇ ਦੁੱਖ ਦਿੰਦਾ ਹੈ। ਕਹਿੰਦੇ ਰੋੜਾ ਬਣ ਕੇ ਵੀ ਗੱਲ ਨਹੀਂ ਬਣੀ, ਰੋੜੇ ਤੋਂ ਅੱਗੇ ਹੋਰ ਨਿਰਮਾਣ ਹੈ ਮਿੱਟੀ। ਧਰਤੀ ਤੇ ਜਿਹੜਾ ਘੱਟਾ ਪਿਆ ਹੁੰਦਾ, ਮਿੱਟੀ ਪਈ ਹੁੰਦੀ ਹੈ, ਕਹਿੰਦੇ ਕਿ ਉਹ ਮਿੱਟੀ ਬਣ ਜਾ ਤੂੰ, ਕਿਉਂਕਿ ਰੋੜਾ ਤੇ ਤੰਗ ਕਰਦਾ, ਮਿੱਟੀ ਤੇ ਹੋਰ ਨੀਵੀਂ ਹੈ। ਫਿਰ ਕਹਿੰਦੇ ਨੇ ਕਿ ਮਿੱਟੀ ਬਣਿਆ ਵੀ ਗੱਲ ਨਹੀਂ ਬਣੀ, ਖੇ ਹੋਈ ਤੋਂ ਕਿਹਾ ਪਿਆ ਜੋ ਉੱਡ ਲੱਗ ਗਏ ਅੰਗ। ਉਹ ਮਿੱਟੀ ਵੀ ਉੱਡ ਕੇ ਨਾ ਕੱਪੜਿਆਂ ਤੇ ਲੱਗਦੀ ਹੈ, ਤੇ ਕੱਪੜਿਆਂ ਤੋਂ ਨਜ਼ਰ ਆ ਜਾਂਦੀ ਹੈ ਮਿੱਟੀ, ਆਪਣਾ ਆਪ ਜਣਾਉਂਦੀ ਹੈ ਮਿੱਟੀ। ਕਹਿਣ ਲੱਗੇ ਕਿ ਰੱਬ ਦਾ ਪਿਆਰਾ ਆਪਣਾ ਆਪ ਜਣਾਉਣਾ ਨਹੀਂ ਚਾਹੁੰਦਾ, ਉਹ ਦੱਸਦਾ ਨਹੀਂ ਕਿ ਮੈਂ ਭਗਤ ਹਾਂ, ਉਹਦਾ ਤਾਂ ਪਤਾ ਹੀ ਨਹੀਂ। ਦੇਖੋ ਆਪਣੇ ਸਮਾਜ ਵਿਚ ਬਹੁਤ ਸਾਰੇ ਇਹੋ ਜਿਹੇ ਰੱਬ ਦੇ ਪਿਆਰੇ ਹੋਣਗੇ ਜਿਹੜੇ ਰੱਬ ਦੀ ਭਾਵ ਭਗਤੀ ਜੁੜੇ ਨੇ, ਗੁਰਮੁਖ ਜਨ ਨੇ, ਰੱਬ ਦੇ ਪਿਆਰੇ ਨੇ, ਲੇਕਿਨ ਸਾਨੂੰ ਉਹਨਾਂ ਦਾ ਪਤਾ ਹੀ ਨਹੀਂ। ਸਾਨੂੰ ਤੇ ਸਿਰਫ ਉਹਨਾਂ ਦਾ ਪਤਾ ਜਿਨ੍ਹਾਂ ਕੋਲ ਮਹਿੰਗੀਆਂ ਗੱਡੀਆਂ ਨੇ, ਜਿਨ੍ਹਾਂ ਕੋਲ ਕਾਫੀ ਸਾਰੇ ਸਿੱਖ ਸੇਵਕ ਨਾਲ ਤੁਰੇ ਫਿਰਦੇ ਨੇ, ਸਾਨੂੰ ਉਹਨਾਂ ਦਾ ਪਤਾ ਕਿ ਉਹ ਮਹਾਂਪੁਰਖ ਨੇ। ਜਿਹੜੇ ਸਾਡੇ ਚ ਬੈਠੇ ਮਹਾਂਪੁਰਖ, ਉਹਨਾਂ ਦਾ ਸਾਨੂੰ ਪਤਾ ਹੀ ਨਹੀਂ ਹੈ। ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ ਕਿਰਤ ਵੀ ਕਰਦੇ ਨੇ, ਰੱਬ ਦੀ ਬੰਦਗੀ ਕਰਦੇ ਨੇ, ਸੱਚੀ ਸੁੱਚੀ ਕਿਰਤ ਕਰਦੇ, ਦਸਾਂ ਨਵਾਂ ਦੀ ਕਿਰਤ ਕਰਕੇ ਮਨੁੱਖਤਾ ਦੀ ਸੇਵਾ ਕਰਦੇ ਨੇ, ਉਹਨਾਂ ਦਾ ਸਾਨੂੰ ਪਤਾ ਹੀ ਨਹੀਂ ਹੈ। ਇਸ ਕਰਕੇ ਬਾਬਾ ਕਬੀਰ ਸਾਹਿਬ ਜੀ ਕਹਿਣ ਲੱਗੇ ਕਿ ਖੇ ਬਣਿਆ, ਭਾਵ ਜਿਹੜਾ ਆਪਣੇ ਆਪ ਨੂੰ ਜਣਾਏ, ਅਡੰਬਰ ਕਰੇ ਧਰਮ ਦਾ, ਉਹ ਵੀ ਸਮਝੋ ਕਿ ਰੱਬ ਦੇ ਦਰ ਤੇ ਪ੍ਰਵਾਨ ਨਹੀਂ ਹੈ। ਫਿਰ ਕਹਿਣਗੇ ਪਾਣੀ ਹੋਆ ਤੋਂ ਕਿਆ ਪਿਆ ਸੀਰਾ ਤਾਤਾ ਹੋਏ, ਪਾਣੀ ਬਣ ਗਏ, ਪਾਣੀ ਮਿੱਟੀ ਤੋਂ ਵੀ ਨਿਰਮਾਣ ਹੈ। ਕਹਿਣਗੇ ਪਾਣੀ ਬਣਿਆ ਗੱਲ ਨਹੀਂ ਬਣੀ, ਪਾਣੀ ਜਿਹੜਾ ਗਰਮੀਆਂ ਚ ਕਈ ਵਾਰੀ ਗਰਮ ਤੇ ਸਰਦੀਆਂ ਠੰਡਾ ਹੋ ਜਾਂਦਾ, ਕਹਿਣਗੇ ਉਹ ਠੰਡਾ ਤੱਤਾ ਹੋ ਜਾਂਦਾ। ਰੱਬ ਦਾ ਪਿਆਰਾ ਤੇ ਇੱਕ ਰਸ ਰਹਿਣ ਵਾਲਾ ਹੋਣਾ ਚਾਹੀਦਾ, ਉਹਦੇ ਚ ਉਤਰਾਹ ਚੜਾ ਨਹੀਂ ਹੋਣਾ ਚਾਹੀਦਾ। ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ, ਹਰੀ ਦਾ ਜਨ ਰੱਬ ਵਰਗਾ ਹੀ ਬਣ ਜਾਂਦਾ। ਜੋ ਰੱਬ ਦਾ ਸੁਭਾਅ ਉਹ ਰੱਬ ਦੇ ਪਿਆਰਿਆਂ ਦਾ ਸੁਭਾਅ, ਜਦੋਂ ਕੋਈ ਰੱਬ ਦਾ ਪਿਆਰਾ ਬਣ ਜਾਏ ਨਾ, ਫਿਰ ਉਹਦੇ ਵਿਚ ਰੱਬ ਚ ਕੋਈ ਅੰਤਰ ਨਹੀਂ ਰਹਿ ਜਾਂਦਾ। ਹਰ ਹਰ ਜਨ ਦੇ ਏਕ ਹੈ ਬਿਬ ਵਿਚਾਰ ਕਿਛ ਨਾ ਹੈ, ਜਲ ਤੇ ਉਬਜ ਤਰੰਗ ਜਿਉ ਜਲ ਹੀ ਬਿਖੈ ਸਮਾਈ, ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ, ਇਕ ਹੈ ਆਪ ਨਹੀਂ ਕਛ ਭਰਮ। ਰੱਬ ਤੇ ਰੱਬ ਦੇ ਪਿਆਰਿਆਂ ਚ ਕੋ ਭਰਮ ਰਹਿ ਹੀ ਨਹੀਂ ਜਾਂਦਾ, ਫਰਕ ਰਹਿ ਹੀ ਨਹੀਂ ਜਾਂਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਰੱਬ ਦੇ ਪਿਆਰੇ ਭਗਤ ਜਨ ਨੇ, ਕਈ ਉਹਨਾਂ ਨੂੰ ਵਾਹਿਗੁਰੂ ਜੀ ਨੇ ਭਗਤੀ ਦਾ ਖਜ਼ਾਨਾ ਬਖਸ਼ ਦਿੱਤਾ, ਤੇ ਉਹ ਜਿਹੜਾ ਖਜ਼ਾਨਾ ਉਹਨਾਂ ਦੇ ਕੋਲ ਆਇਆ ਹੈ ਨਾ, ਉਹਨੂੰ ਕੋਈ ਖੋਹ ਨਹੀਂ ਸਕਦਾ। ਇਹ ਕੋਈ ਦੁਨਿਆਵੀ ਧਨ ਨਹੀਂ ਹੈ ਕੋਈ ਲੁੱਟ ਕੇ ਲੈ ਜਾਏਗਾ, ਕੋਈ ਖੋਹ ਕੇ ਲੈ ਜਾਏਗਾ ਜਾਂ ਗਵਾਚ ਜਾਏਗਾ, ਇਹ ਦੁਨਿਆਵੀ ਧਨ ਤਾਂ ਖੋਇਆ ਜਾ ਸਕਦਾ। ਦੇਖੋ ਦੁਨੀਆਂ ਦੇ ਪਦਾਰਥ ਅਸੀਂ ਕਮਾਉਂਦੇ ਹਾਂ, ਇਹ ਤੇ ਆਉਂਦੇ ਜਾਂਦੇ ਰਹਿਣੇ ਨੇ, ਇਹਨਾਂ ਦਾ ਇੱਕ ਸੁਭਾਅ ਹੈ ਇਹਨਾਂ ਦੇ ਹੁੰਦਿਆਂ, ਸਗੋਂ ਬਹੁਤਾ ਖਤਰਾ ਵੀ ਬਣਿਆ ਰਹਿੰਦਾ। ਲੇਕਿਨ ਜਿਹੜਾ ਰੱਬ ਦੇ ਨਾਮ ਦਾ ਖਜ਼ਾਨਾ, ਉਹ ਖੋਇਆ ਨਹੀਂ ਜਾ ਸਕਦਾ, ਉਹ ਗਵਾਚਦਾ ਨਹੀਂ ਹੈ, ਉਹਨੂੰ ਜਿੰਨਾ ਵਰਤੋਂ ਸਗੋਂ ਹੋਰ ਵੱਧਦਾ ਜਾਂਦਾ। ਇਸ ਕਰਕੇ ਉਸ ਰੱਬ ਦੇ ਪਿਆਰਿਆਂ ਨੂੰ ਜੋ ਖਜ਼ਾਨਾ ਭਗਤੀ ਦਾ ਪਰਮਾਤਮਾ ਨੇ ਦਿੱਤਾ ਹੈ, ਉਹਨੂੰ ਕੋਈ ਖਤਮ ਨਹੀਂ ਕਰ ਸਕਦਾ, ਮੇਟ ਨਹੀਂ ਸਕਦਾ।
1: ਗੁਣ ਨਿਦਾਨ ਮਨ ਪਾਇਆ ਏਕੋ ਸੱਚਾ ਸੋਈ।
0: ਗੁਣ ਨਿਦਾਨ ਦਾ ਅਰਥ ਹੈ ਕਿ ਗੁਣਾਂ ਦਾ ਖਜ਼ਾਨਾ, ਗੁਣਾਂ ਦਾ ਖਜ਼ਾਨਾ ਕੇਵਲ ਪਰਮੇਸ਼ਰ ਹੈ, ਵਾਹਿਗੁਰੂ ਜੀ ਹੈ। ਸਾਹਿਬ ਕਹਿੰਦੇ ਉਹਨਾਂ ਨੇ ਜ਼ਿੰਦਗੀ ਦੇ ਅੰਦਰ ਉਹ ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਤੇ ਉਹ ਜ਼ਿੰਦਗੀ ਚ ਸਿਰਫ ਤਾਂ ਸਿਰਫ ਇੱਕੋ ਜਿਹੜਾ ਇੱਕ ਪਰਮਾਤਮਾ ਹੈ। ਭਗਤ ਉਹ ਨਹੀਂ ਜਿਹੜਾ ਕਦੀ ਪੱਥਰ ਨੂੰ ਮੱਥਾ ਟੇਕੇ, ਕਦੀ ਕਿਤੇ ਤੀਰਥ ਤੇ ਨਹਾਉਣ ਲਈ ਤੁਰ ਪਏ, ਜਾਂ ਕਿਤੇ ਮੂਰਤੀ ਨੂੰ ਮੱਥਾ ਟੇਕੇ, ਜਾਂ ਕਿਤੇ ਟੱਲੀਆਂ ਖੜਕਾਈ ਜਾਏ, ਜਾਂ ਕੋਈ ਹੋਰ ਅਡੰਬਰ ਕਰੇ, ਉਹ ਭਗਤ ਨਹੀਂ ਹੈ। ਭਗਤ ਸਿਰਫ ਇੱਕ ਪਰਮਾਤਮਾ ਦੇ ਪਿਆਰ ਜੁੜਦਾ ਹੈ, ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨਾਲ ਜੁੜਦਾ ਹੀ ਨਹੀਂ ਹੈ। ਸਾਨੂੰ ਗੁਰੂ ਸਤਿਗੁਰੁ ਜੀ ਨੇ ਕੇਵਲ ਇੱਕ ਓਅੰਕਾਰ ਨਾਲ, ਇੱਕ ਪਰਮਾਤਮਾ ਨਾਲ, ਜਪੋ ਤਾਂ ਇੱਕੋ ਨਾਮ ਔਰ ਨਿਰਾਫਲ ਕਾਮ, ਇੱਕ ਪਰਮਾਤਮਾ ਦੇ ਪਿਆਰ ਜੋੜਿਆ, कि गुरु साहब जी कहिंदे कि एको सच्चा सोए जिहड़े रब दे प्यारे ने उन्हां नूं इहो जिहा खजाना मिल जांदा है कि एक परमात्मा तो बिना जो सदा कायम रहने वाला है उहदे तो बिना होर किसी वालों जुड़दे ही नहीं। उन्हां नूं पता है कि मानुह की टेक बिरथी सब जान, देवन को एक है भगवान, जिस कह दिया रहे अगाए, बौड़ना तृष्णा ला गए आए। वह कहते भाई मनुखा ने सानू की देना, ये तो जिन्हों नू रब ते भरोसा नहीं ना वही कहते कि साडे को भीड़ जी लगी रहे। देखिया डंबर केड़े केड़े करते ने, कोई काम करना है पहला कहते किसी मिनिस्टर नू बना लो, ओदे राही आपां इह काम शुरू करना, रिबन ओदे को कटाउणा है, शुरुआत ओदे को करवानी, इहदा मतलब कि मिनिस्टर आएगा दुनिया भी आउणी शुरू हो जाएगी। मैनू एक महापुरुखां दी गल याद आ गई, भाई जगता जी सेवा पंथी महापुरुख दे बड़े महान चमकदे सितारे होए ने, जिन्हां ने बेअंत रब दे प्यार मनुखता नू रब दे प्यार जोड़िया, बाणी नाल जोड़िया। वह लोकी बहुत उन्हां दा मान सन्मान करदे सन। कहिंदे उन्हां समयां दी गल है जदों पंजाब दी धरती ते सिखां दे सिरां दे मुल पिया करदे सन, उरिया करदे सन, लाहौर दे नेड़े तेड़े किते जिथे भी। कहिंदे उन्हां दा श्रद्धालु एक शाही फकीर सी, जिहने साहिब फकीर दत्त कि जिन्हों उस वेले दे नवाब जां मिनिस्टर भी मत्थे टेकदे सन, उन्हां दा प्रेमी सी। एक दिन दी गल है, उस फकीर दे मन च ख्याल आया कि चलो भाई साहिब जी नूं मिल के आउने आ। ते भाई साहिब जी भगती वाले, रब दे प्यार वाले, उस समझ के कि फकीर ने साडे को आउणा है। उन्हें सोचा जे फकीर आएगा ना इत्थे ते दुनियादारां दी भीड़ लग जाएगी, लोकी कहणगे ऐ फकीर शाही फकीर है, नवाब दे नेड़े रहण वाला है, कितें साडा काम इहदे राहीं करा। इही कुछ हुंदा ना, आ बाबिआं दे डेरिआं ते भीड़ां कोई श्रद्धालुआं दीआं नहीं लगदीआं, नाम जपण वालिआं दीआं नहीं लगदीआं, बहुतिआं दीआं भीड़ां ओह हुंदीआं ने जिहड़े कहिंदे बाबा जी राहीं को अपना काम ही कढ़ा लवांगे, किसी अफसर नूं मिनिस्टर नूं कह के कोई ना कोई काम करा लांगे। वह बहुते श्रद्धालु बन जांदे ने उत्थे जाके, पैसे बहुते दिंदे ने। इस करके महापुरुख कहणगे कि जे फकीर इत्थे आ गया दुनियादारां दी भीड़ लगनी शुरू हो जानी है। दुनियादार महापुरख नहीं चाहुंदे, उन्हां ते जिग्यासू चाहीदे ने, जिग्यासु ते ओह आपे ही तुर पे कि इत्थे आउणा ही नहीं चाहीदा। इह सोच हुंदी रब दे प्यारे दी कि दुनियादार लोकां दी भीड़ नहीं लगनी चाहीदी साडे को, जिग्यासुआं दी भीड़, रबी प्यारियां दी भीड़ लगनी चाहीदी है। ते इस करके ओह जिहड़े रब दे प्यारे ने ओह परमात्मा तों बिना होर किसी दी परवाह ही नहीं करदे। ਉਹ ਕਹਿੰਦੇ ਮਾਰੇ ਰਾਖੇ ਏਕੋ ਆਪ, ਮਾਂ ਨੂੰ ਕਹਿ ਕਿਛ ਨਾ ਹੀ ਆਪ। ਮਨੁੱਖ ਦੇ ਹੱਥ ਵਿਚ ਕੁਝ ਨਹੀਂ ਹੈ, ਉਨ੍ਹਾਂ ਨੂੰ ਪਤਾ ਕਿ ਏਕੋ ਸੱਚਾ ਸੋਏ, ਇਕੋ ਹੀ ਪਰਮਾਤਮਾ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਉਹ ਇਕ ਪਰਮਾਤਮਾ ਦੇ ਪਿਆਰ ਵਿਚ ਹੀ ਜੁੜਦੇ ਹਨ।
1: ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਏ।
0: ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹੇ ਭਾਈ, ਅਜਿਹੇ ਜਿਹੜੇ ਰੱਬ ਦੇ ਪਿਆਰੇ, ਗੁਰਮੁਖ ਅਰਥ ਹੈ ਕਿ ਗੁਰੂ ਦੇ ਰਾਹੀਂ ਪਰਮਾਤਮਾ ਨਾਲ ਜੁੜ ਗਏ, ਉਹ ਅਜਿਹੇ ਜੁੜਦੇ ਨੇ ਕਿ ਮੁੜ ਕੇ ਵਿਛੜਦੇ ਹੀ ਨਹੀਂ। ਪਰਮਾਤਮਾ ਦੇ ਨਾਲ ਮਿਲਣ ਦਾ ਅਰਥ ਇਹ ਹੈ ਕਿ ਇਕ ਵਾਰੀ ਪਰਮਾਤਮਾ ਨਾਲ ਜੁੜ ਗਏ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਜਿਵੇਂ ਤੁਸੀਂ ਇਕ ਨਲਕੇ ਤੋਂ ਪਾਣੀ ਲਿਆ, ਦੂਜੇ ਤਿਲੇ ਨੂੰ ਮਿਲਾ ਦੋ, ਉਹਨੂੰ ਵੱਖ ਨਹੀਂ ਕਰ ਸਕਦੇ ਆਪਾਂ, ਪਾਣੀ ਪਾਣੀ ਚ ਮਿਲਾ ਦੋ, ਉਹਨੂੰ ਵੱਖ ਨਹੀਂ ਕਰ ਸਕਦੇ। ਜਿਵੇਂ ਕੋਈ ਪਰਮਾਤਮਾ ਚ ਜੁੜ ਗਿਆ, ਮੁੜ ਕੇ ਵਿਛੜਦਾ ਹੀ ਨਹੀਂ। ਪਰਮਾਤਮਾ ਤੇ ਇਹੋ ਜਿਹਾ ਜੋ ਹਰ ਕੰਤ ਮਿਲਾਈ ਆ, ਸੇ ਵਿਛੜ ਕਤੇ ਨਾ ਜਾਏ, ਉਹ ਕਦੀ ਵਿਛੜਦਾ ਹੀ ਨਹੀਂ ਹੈ। ਆ ਜਿਹੜੀਆਂ ਕਹਾਣੀਆਂ ਤੁਸੀਂ ਸੁਣਦੇ ਹੋ ਨਾ ਕਿ ਫਲਾਣੇ ਭਗਤ ਨੂੰ 72 ਵਾਰੀ ਰੱਬ ਮਿਲਿਆ, ਇਹ ਕਲਪਿਤ ਗੱਲਾਂ ਨੇ, ਇਹ ਕਲਪਿਤ ਗੱਲਾਂ ਨੇ। ਰੱਬ ਕੋਈ ਵਿਅਕਤੀ ਨਹੀਂ ਹੈ, ਰੱਬ ਕੋਈ ਵਸਤੂ ਨਹੀਂ ਹੈ, ਰੱਬ ਕੋਈ ਭੌਤਿਕ ਜਾਂ ਸਥੂਲ ਚੀਜ਼ ਨਹੀਂ ਹੈ। ਇੱਕ ਵਾਰੀ ਮਿਲਿਆ ਤੇ ਗਵਾਚ ਜਾਏਗਾ। ਰੱਬ ਮਿਲ ਗਿਆ ਤੇ ਬੰਦਾ ਰੱਬ ਹੀ ਬਣ ਜਾਂਦਾ, ਮੁੜ ਕੇ ਤੇ ਗਵਾਚਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜੇ ਇੱਕ ਵਾਰੀ ਪਰਮਾਤਮਾ ਨਾਲ ਗੁਰੂ ਰਾਹੀਂ ਮਿਲ ਗਏ, ਫਿਰ ਵਿਛੋੜਾ ਕਦੇ ਨਾ ਹੋਏ। ਉਹ ਮੁੜ ਕੇ ਕਦੀ ਵਿਛੜਦੇ ਹੀ ਨਹੀਂ, ਉਹ ਤੇ ਸੰਪੂਰਨ ਹੋ ਜਾਂਦੇ ਨੇ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਅਰਲੀ, ਸਤਿਗੁਰ ਸੰਪੂਰਨ ਥੀ ਆਰਾਮ। ਗੁਰੂ ਸਾਹਿਬ ਜੀ ਕਹਿੰਦੇ ਉਹ ਸੰਪੂਰਨ ਹੋ ਜਾਂਦੇ, ਰੱਬ ਦਾ ਰੂਹ ਬਣ ਜਾਂਦੇ ਨੇ, ਮੁੜ ਕੇ ਰੱਬ ਨਾਲੋਂ ਵਿਛੜਦੇ ਨਹੀਂ, ਅਭੇਦ ਹੋ ਜਾਂਦੇ ਹਨ।
1: ਮਹਲਾ ਤੀਜਾ।
0: ਸਤਿਗੁਰੂ ਜੀ ਦਾ ਇੱਕ ਹੋਰ ਪਾਵਨ ਸਲੋਕ ਹੈ ਗੁਰੂ ਅਮਰਦਾਸ ਜੀ ਦਾ।
1: ਸਤਿਗੁਰ ਕੀ ਸੇਵਨਾ ਕੀਨੀਆਂ, ਕਿਆ ਉਹ ਕਰੇ ਵਿਚਾਰ।
0: ਪਹਿਲੇ ਸਲੋਕ ਅੰਦਰ ਤਾਂ ਸਤਿਗੁਰੂ ਜੀ ਨੇ ਉਨ੍ਹਾਂ ਦੀ ਗੱਲ ਕੀਤੀ ਜਿਹੜੇ ਗੁਰਮੁਖ ਗੁਰੂ ਦੀ ਮਤ ਨੂੰ ਗ੍ਰਹਿਣ ਕਰਕੇ ਪਰਮਾਤਮਾ ਦੇ ਪਿਆਰ ਚ ਜੁੜ ਜਾਂਦੇ ਨੇ, ਜਿਹੜੇ ਪਰਮਾਤਮਾ ਦਾ ਰੂਪ ਹੀ ਬਣ ਜਾਂਦੇ ਨੇ, ਜਿਨ੍ਹਾਂ ਨੂੰ ਮਰਜੂੜੇ ਕਿਹਾ ਹੈ, ਜਿਨ੍ਹਾਂ ਨੂੰ ਭਗਤ ਕਿਹਾ ਹੈ, हुण साहिब जी कहिंदे सतगुरु की सेवना किनिया क्या ओ करे विचार। जिस बंदे ने गुरु का ज्ञान ही प्राप्त नहीं किया, जिन्हें गुरु की संगत नहीं की, वह रब की गल की करेगा भाई, उन्हू रब का की ज्ञान है। रब देखो, रब रब कहना सौखा है, कोई वाहिगुरु कह ले, को राम कह ले, को अल्लाह कह ले, मुंह तो कहना तो सौखा ही है, लेकिन राम अल्लाह है की है? बहुते तो वीर राम रामचंद्र जी नू मनी जाते, आखो सतनाम श्री वाहिगुरु, जेडे त्रेते युग अवतार जसर के जेडे पुत्र ने उन्होंने रब मनी जाते ने, वो अवतार हो सकते ने। हुण रामचंद्र जी तो किसी की भगती करते सन, रामचंद्र जी भी किसी की भगती करते सन, वो जिहदी भगती करते कौन सी भाई? ध्रुव भगत, प्रहलाद भगत किन्ने पुराने होए, रामचंद्र जी तो पहला होए ने, ते वो केड़े राम की भगती करते सन? गुरबाणी च लिखिया कि राम जपो जी ऐसे ऐसे, ध्रुव प्रहलाद जप्यो हर जैसे। भी जिवें ध्रुव ते प्रहलाद ने राम का सिमरन किया, राम दा अर्थ रमिया होया परमात्मा, सर्व व्यापक जिहड़ा है, जिन्हों परमात्मा कह लो, ईश्वर कह लो, प्रभु कह लो, वह जिहड़ा परमात्मा है, वह परमात्मा जिहड़ा है, ओदा सिमरन जिवें ध्रुव ने किया, भगत ने किया, भी एवें सानू करना चाहिए, भाव परमात्मा की बंदगी करनी चाहिए है। राम का अर्थ रमिया होया, सबे कट राम बोले, राम बोले, राम बिना को बोले रे। हुण जिथों तक श्री रामचंद्र जी अवतारी पुरख की गल, ओ भी गल आई है, रोवे राम निकाला पया, सीता लखमण विछड़ गया। और उथे क्या कि रामचंद्र जी जदों सीता ते लक्ष्मण विछड़ जांदे हो रोंदे दसे ने, हुण रब रोएगा किते? सत्कारयोग ने श्री रामचंद्र जी अवतार ने त्रेते युग दे, पर ओ रब दे भेजे हुए इथे आए सन। इस रब की धरती ते पता नहीं किन्ने रामचंद्र जी आए, किन्ने कृष्ण जी आए, असीं रोज जपजी साहिब जी की बाणी पढ़दे आं, किते ब्रह्मे घाट घड़िए किते कान महेश, पता नहीं किन्ने को रामचंद्र जी, किन्ने शिव जी इस धरती ते आए, एक शिव पए एक गए एक फिर गए, रामचंद्र कृष्ण के अवतार भी अनेक है, अनेका एहजे अवतारी पुरख समय समय ते आए ने, सत्कार योग ने। पर जो परमात्मा है, परमात्मा जमण मरण च नहीं आउंदा, परमात्मा नजर नहीं आउंदा, परमात्मा सर्व व्यापक है, परमात्मा ते एक नूर है, एक जोत है, परमात्मा ते हर हिरदे च बैठा होया है, असी सारे परमात्मा दे बनाए हुए हैं। इस करके सतगुरु साहिब जी महाराज कहंदे ने कि आ जिन्हां ने गुरु का ज्ञान ही नहीं प्राप्त किया, उन्हां नूं पता की है रब की हुंदा है, उन्हां रब की भगती की करनी है, उन्हां नूं ते रब की सोझ ही नहीं है। कई ते रब दे नां ते ना न्याणियां नूं उदे भुखण भाणे छड के, मां प्यो नूं छड के, ते गल पा के ना कपड़े चिट्टे जां किसी रंग दे जंगल नूं तुर पैंदे ने, कहिंदे जी रब नूं लभण चले आ, रब नाल जुड़न लई चले आ। जिवें रब गवाचा हुंदा है, ਉਹ ਰੱਬ ਗਵਾਚਿਆ ਨਹੀਂ ਹੈ, ਬੰਦਾ ਗਵਾਚਿਆ ਹੋਇਆ ਹੈ। ਗੁਰਬਾਣੀ ਕਹਿੰਦੀ ਬੰਦਿਆ ਆਪਣੇ ਆਪ ਨੂੰ ਪਛਾਣ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਪਛਾਣ ਤੂੰ ਕੌਣ ਹੈ। ਬੰਦਾ ਆਪਣੇ ਆਪ ਨੂੰ ਪਛਾਣਦਾ ਨਹੀਂ, ਰੱਬ ਨੂੰ ਲੱਭਣ ਲਈ ਤੁਰ ਪੈਂਦਾ, ਜਿਹਨੂੰ ਆਪਣੇ ਆਪ ਦਾ ਨਹੀਂ ਪਤਾ ਰੱਬ ਨੂੰ ਕੀ ਲੱਭੇਗਾ ਉਹ। ਗੁਰੂ ਸਾਨੂੰ ਆਪਣੇ ਆਪ ਦੀ ਸੋਝ ਹੀ ਦਿੰਦਾ, ਗੁਰੂ ਸਾਨੂੰ ਸਾਡੀ ਵੈਲਿਊ ਦੱਸਦਾ, ਸਾਡੀ ਪੋਸੀਬਿਲਿਟੀ ਦੱਸਦਾ, ਸਾਡੀ ਮਹਾਨਤਾ ਦੱਸਦਾ ਕਿ ਤੁਸੀਂ ਰੱਬ ਦੇ ਬੱਚੇ ਹੋ। ਤੁਸੀਂ ਕੋਈ ਜੰਗਲਾਂ ਚ ਧੱਕੇ ਖਾਣ ਲਈ ਜੰਮੇ ਹੋ? ਤੁਸੀਂ ਕੋਈ ਦਰ ਦਰ ਤੇ ਮੰਗਣ ਲਈ ਜੰਮੇ ਹੋ? ਰੱਬ ਦੇ ਨਾਂ ਤੇ ਕਿਸੀ ਮੰਗਣਾ ਹੈ? ਰੱਬ ਦਾ ਬੱਚਾ ਤਾਂ ਰਾਜਾ ਹੋਣਾ ਚਾਹੀਦਾ ਧਰਤੀ ਤੇ, ਉਹ ਤੇ ਬੜਾ ਬੇਪਰਵਾਹ ਹੋਣਾ ਚਾਹੀਦਾ, ਉਹ ਤਾਂ ਰੱਬ ਵਰਗਾ ਹੋਣਾ ਚਾਹੀਦਾ, ਰੱਬ ਕੋ ਮੰਗਤਾ ਹੈ। ਇਸ ਕਰਕੇ ਜਿਨ੍ਹਾਂ ਨੂੰ ਰੱਬ ਦਾ ਗਿਆਨ ਨਹੀਂ ਹੈ, ਉਹ ਰੱਬ ਦੇ ਭਗਤ ਖਵਾਉਂਦੇ ਆਪਣੇ ਆਪ ਨੂੰ ਕਿ ਅਸੀਂ ਰੱਬ ਦੇ ਭਗਤ ਹੈ। ਗੁਰੂ ਕੋਲ ਆ ਕੇ ਤੇ ਰੱਬ ਦਾ ਗਿਆਨ ਮਿਲਣਾ ਹੈ, ਗੁਰੂ ਨੇ ਸਾਨੂੰ ਗਿਆਨ ਦੇਣਾ ਮਿਲਣਾ ਸੀ ਆਪ ਹੈ, ਫਿਰ ਮਿਹਨਤ ਕਰਨੀ ਹੈ, ਉਦਮ ਕਰਨਾ, ਉਸ ਮਾਰਗ ਤੇ ਚੱਲਣਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਤਿਗੁਰ ਕੀ ਸੇਵਨਾ ਕਿੰਨੀਆਂ ਕਿਆ ਉਹ ਕਰੇ ਵਿਚਾਰ। ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸੇਵਾ ਹੀ ਨਹੀਂ ਕੀਤੀ, ਗੁਰੂ ਦੇ ਬਚਨ ਨਹੀਂ ਮੰਨੇ, ਗੁਰੂ ਦੇ ਦੱਸੇ ਮਾਰਗ ਤੇ ਨਹੀਂ ਚੱਲੇ, ਉਹ ਰੱਬ ਦੀ ਕੀ ਗੱਲ ਕਰਨਗੇ ਭਾਈ? ਉਨ੍ਹਾਂ ਨੂੰ ਰੱਬ ਦਾ ਕੀ ਪਤਾ ਹੈ?
1: ਸ਼ਬਦ ਸਾਰ ਨਾ ਜਾਣਈ ਬੇਖ ਭੂਲਾ ਗਵਾਰ।
0: ਉਹਨਾਂ ਨੂੰ ਸ਼ਬਦ ਦੀ ਪਹਿਚਾਣ ਨਹੀਂ ਹੈ। ਸ਼ਬਦ ਅਰਥ ਹੈ ਉਪਦੇਸ਼, ਗਿਆਨ। ਸ਼ਬਦ ਦੇ ਰਾਹੀਂ ਸੰਸਾਰ ਬਣਿਆ ਹੈ, ਸ਼ਬਦ ਦੇ ਰਾਹੀਂ ਸਾਨੂੰ ਸੋਝੀ ਹੋਣੀ ਹੈ ਪਰਮਾਤਮਾ ਦੀ। ਇਸ ਕਰਕੇ ਸਾਹਿਬ ਕਹਿੰਦੇ ਅਜਿਹੇ ਜਿਹੜੇ ਧਰਮ ਦੀ ਦੁਨੀਆਂ ਚ ਪਖੰਡ ਕਰਨ ਵਾਲੇ, ਰੱਬ ਦੇ ਭਗਤੀ ਦੇ ਨਾਂ ਤੇ ਅਡੰਬਰ ਕਰਨ ਵਾਲੇ ਜਿਹੜੇ ਰੋਗ ਨੇ, ਉਹਨਾਂ ਨੂੰ ਸ਼ਬਦ ਦੀ ਸਮਝ ਨਹੀਂ ਹੈ, ਸ਼ਬਦ ਦੀ ਸੋਝ ਹੀ ਨਹੀਂ ਉਹਨਾਂ ਨੂੰ। ਉਹ ਤਾਂ ਬਿਖ ਭੁੱਲਾ ਗਵਾਰ, ਗਵਾਰ ਮਿਹਣਾ ਮੂਰਖ, ਉਹ ਮੂਰਖ ਨੇ। ਉਹ ਮੂਰਖ ਤਾਂ ਸਿਰਫ ਬਿਖ ਦਰਦ ਹੁੰਦਾ ਜ਼ਹਿਰ, ਜ਼ਹਿਰ ਪਤਾ ਕੀ ਚੀਜ਼ ਹੈ, ਮੇਰੀ ਭਗਤੀ ਨਹੀਂ ਮੈਂ ਉਦਾਂ ਹੀ ਮੱਥੇ ਟਿਕਾਈ ਜਾਵਾਂ ਲੋਕਾਂ ਪਾਸੋਂ ਕਿ ਭਗਤ ਇਹ ਜ਼ਹਿਰ ਹੈ, ਦਰਅਸਲ ਮੇਰਾ ਕੋਈ ਗੁਣ ਨਹੀਂ, ਮੇਰੇ ਪੱਲੇ ਕੁਝ ਨਹੀਂ, ਮੈਂ ਲੋਕਾਂ ਕੋਲੋਂ ਪੂਜਾ ਦਾ ਧਾਨ ਲੈ ਕੇ ਖਾਈ ਜਾਵਾਂ, ਇਹ ਜ਼ਹਿਰ ਹੈ ਇਹ ਕਿਸਮ ਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਮੂਰਖ ਤਾਂ ਜ਼ਹਿਰ ਖਾ ਰਹੇ ਨੇ, ਧਰਮ ਦੇ ਨਾਂ ਤੇ ਅਡੰਬਰ ਕਰਕੇ ਲੋਕਾਂ ਕੋਲੋਂ ਪੂਜਾ ਪ੍ਰਤਿਸ਼ਠਾ ਲੈਂਦੇ ਨੇ, ਲੋਕਾਂ ਦੀ ਦਸਾਂ ਨੌਵਾਂ ਦੀ ਕਿਰਤ ਨੂੰ ਉਹ ਲੈਂਦੇ ਨੇ, ਉਹ ਭੁੱਲੇ ਹੋਏ ਮੂਰਖ ਨੇ, ਉਹ ਜ਼ਹਿਰ ਖਾ ਰਹੇ ਨੇ। ਧਰਮ ਦੀ ਦੁਨੀਆਂ ਚ ਬਹੁਤ ਮੂਰਖ ਤੁਰੇ ਫਿਰਦੇ ਨੇ ਜਿਹੜੇ ਕੇਵਲ ਤਾਂ ਕੇਵਲ ਜ਼ਹਿਰ ਹੀ ਖਾਈ ਚਲੇ ਜਾਂਦੇ ਨੇ। ਜਿਹੜਾ ਰੱਬ ਦਾ ਪਿਆਰਾ ਹੁੰਦਾ ਨਾ, ਤੁਸੀਂ ਉਹਨਾਂ ਦੀਆਂ ਤੇ ਲੋੜਾਂ ਹੀ ਬੜੀਆਂ ਘੱਟ ਹੁੰਦੀਆਂ ਨੇ, ਬਹੁਤ ਘੱਟ ਲੋੜਾਂ, ਉਹ ਅਡੰਬਰ ਕਰਦੇ ਹੀ ਨਹੀਂ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹੋ ਜਿਹੇ ਲੋਕ ਜਿਹੜੇ ਨੇ ਧਰਮ ਦੀ ਦੁਨੀਆਂ ਚ ਅਡੰਬਰ ਕਰਨ ਵਾਲੇ, ਜਿਨ੍ਹਾਂ ਕੋਲ ਗੁਰੂ ਕਾ ਗਿਆਨ ਨਹੀਂ ਹੈ, ਉਹਨਾਂ ਨੂੰ ਸ਼ਬਦ ਦੀ ਸੋਝੀ ਨਹੀਂ ਹੈ, ਔਰ ਉਹ ਕੇਵਲ ਤਾਂ ਕੇਵਲ ਮੋਹ ਮਾਇਆ ਖਾਤਰ, ਲੱਭ ਲੋਭ ਖਾਤਰ, ਲਾਲਚ ਖਾਤਰ ਜ਼ਹਿਰ ਖਾ ਰਹੇ ਨੇ, ਮੂਰਖ ਲੋਕ ਹਨ ਉਹ।

0: ਅੰਧਕਾਰ
1: ਉਹ ਅਗਿਆਨੀ ਨੇ ਉਹ ਅੰਨੇ ਨੇ ਅੰਨੇ ਦਾ ਅਰਥ ਇਹ ਨੀ ਕਿ ਉਹਨਾਂ ਕੋਲ ਅੱਖਾਂ ਨਹੀਂ ਹੈ ਗੁਰਬਾਣੀ ਕਹਿੰਦੀ ਅੰਧੇ ਇਹ ਨਾ ਆਖੀਅਨ ਜਿਨਮੁਖ ਲੋਇਣ ਨਾ ਏ ਅੰਧੇ ਸਹੀ ਨਾਨਕਾ ਜੇ ਖਸਮੁ ਘੁੱਥੇ ਜਾਏ ਹੁਣ ਜਿਹੜੇ ਬੰਦੇ ਕੋਲ ਨੇਤਰ ਨਹੀਂ ਨਾ ਹੁੰਦੇ ਬਾਰੀ ਅੱਖਾਂ ਨਹੀਂ ਹੁੰਦੀਆਂ ਉਹਨਾਂ ਕੋਲ ਕਈਓ ਕੋ ਗਿਆਨ ਬੜਾ ਹੁੰਦਾ ਤੁਸੀਂ ਦੇਖਿਆ ਕਿੰਨੇ ਕਿੰਨੇ ਮਹਾਨ ਕੀਰਤਨੀਏ ਬਾਣੀ ਉਹਨਾਂ ਨੂੰ ਯਾਦ ਹੁੰਦੀ ਹੈ ਜੇ ਤੁਸੀਂ ਦੇਖੋ ਜਿੰਨਾ ਕੋ ਅੱਖਾਂ ਉਹਨਾਂ ਨੇ ਫੋਨ ਅੱਗੇ ਰੱਖਿਆ ਹੁੰਦਾ ਖੋਲ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਅੰਨੇ ਕਿੰਨਾ ਨੂੰ ਤੁਸੀਂ ਕਹੋਗੇ ਬਈ ਜਿੰਨਾ ਕੋ ਅੱਖਾਂ ਨੀ ਉਹਨਾਂ ਨੂੰ ਬਾਣੀ ਬੜੀ ਯਾਦ ਹੈ ਮੈਂ ਇੱਕ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਅੱਜ ਤੋਂ ਕਈ ਸਾਲ ਪਹਿਲਾਂ ਅਮੈਰੀਕਾ ਚ ਇੱਕ ਯੁਵਾ ਸਿਟੀ ਸ਼ਹਿਰ ਹੈ ਉੱਥੇ ਗਿਆ ਇਹ 15-20 ਸਾਲ ਪੁਰਾਣੀ ਗੱਲ ਹੈ ਉੱਥੇ ਇੱਕ ਭਾਈ ਸਾਹਿਬ ਜੀ ਭਾਈ ਸਾਧੂ ਸਿੰਘ ਜੀ ਸਨ ਉਹਨਾਂ ਨੂੰ ਅੱਧਾ ਗੁਰੂ ਗ੍ਰੰਥ ਸਾਹਿਬ ਜੀ ਯਾਦ ਪਰ ਅੱਖਾਂ ਉਹਨਾਂ ਕੋਲ ਹੈ ਨੀ ਉਹਨਾਂ ਨੂੰ ਸੇਵਾਦਾਰ ਸੁਣਾਉਂਦਾ ਰੋਜ਼ ਯਾਦ ਅੱਧਾ ਗੁਰੂ ਗ੍ਰੰਥ ਸਾਹਿਬ ਯਾਦ ਕਰ ਲਿਆ ਹੁਣ ਉਹਨਾਂ ਨੂੰ ਤੁਸੀਂ ਅੰਨੇ ਕਹੋਗੇ ਕਈ ਬੜੇ ਬੜੇ ਚੰਗੇ ਵਕੀਲ ਨੇ ਇੰਗਲੈਂਡ ਦਾ ਇੱਕ ਮਨਿਸਟਰ ਹੋਇਆ ਅੱਖਾਂ ਤੋਂ ਹੀਣਾ ਸੀ ਸ਼ਾਇਦ ਪ੍ਰਾਈਮ ਮਿਨਿਸਟਰ ਹੋਇਆ ਉਹ ਮੁਲਕ ਨੂੰ ਚਲਾਉਂਦਾ ਰਹੇ ਉਹਨੂੰ ਤੁਸੀਂ ਅੰਨਾ ਕਹੋਗੇ ਅੰਨੇ ਤੇ ਉਹ ਨੇ ਜਿਹੜਾ ਸਾਨੂੰ ਨਜ਼ਰ ਆ ਰਿਹਾ ਸਾਹਮਣੇ ਕਿ ਇਹ ਪਖੰਡ ਹੈ ਸਾਨੂੰ ਨਜ਼ਰ ਆ ਰਿਹਾ ਕਿ ਸਾਹਮਣੇ ਲਾਈਟਾਂ ਰੈੱਡ ਜਾਗ ਰਹੀਆਂ ਨੇ ਲੇਕਿਨ ਅਸੀਂ ਭੱਜੇ ਚਲੇ ਜਾਂਦੇ ਹਾਂ ਸਾਨੂੰ ਪਤਾ ਹੈ ਕਿ ਗਲਤ ਕੰਮ ਹੈ ਸਭ ਕੁਝ ਲੇਕਿਨ ਅਸੀਂ ਕਰੀ ਚਲੇ ਜਾਂਦੇ ਹਾਂ ਇਸ ਧਰਤੀ ਦੇ ਅੱਖਾਂ ਵਾਲੇ ਅੰਨੇ ਬਹੁਤ ਸਾਰੇ ਨੇ ਜਿਹੜੇ ਸਭ ਕੁਝ ਦੇਖਦਿਆਂ ਹੋਇਆਂ ਵੀ ਗਲਤ ਕੰਮ ਕਰੀ ਚਲੇ ਜਾਂਦੇ ਨੇ ਇਸ ਕਰਕੇ ਸਤਿਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਇਹੋ ਜਿਹੇ ਅਗਿਆਨੀ ਅੰਧ ਬਹੁ ਕਰਮ ਕਮਾਵੈ ਗਿਆਨ ਤੋਂ ਹੀਣੇ ਸਤਿਗੁਰੂ ਜੀ ਨੇ ਕਿਹਾ ਕਿ ਗਿਆਨ ਦੇ ਨੇਤਰ ਚਾਹੀਦੇ ਸਾਡੇ ਕੋਲ ਗਿਆਨ ਤੋਂ ਹੀਣੇ ਜਿਹੜੇ ਅੰਧੇ ਲੋਕ ਨੇ ਉਹ ਧਰਮ ਦੀ ਦੁਨੀਆਂ ਚ ਬੜੇ ਅਡੰਬਰ ਕਰਦੇ ਬੜੇ ਕਰਮ ਕਰਦੇ ਨੇ ਤੁਹਾਨੂੰ ਵੀ ਕਹਿਣਗੇ ਕਿ ਇੰਨੇ ਥਾਂ ਤੇ ਨਹਾ ਲਓ ਇੰਨਾ ਦਾਨ ਕਰ ਲਓ ਇੰਨੀਆਂ ਪੁੰਨਿਆ ਨਹਾ ਲਓ ਇੰਨੀਆਂ ਮੱਸਿਆ ਨਹਾ ਲਓ ਇੰਨੇ ਥਾਵਾਂ ਤੇ ਚਲੇ ਜਾਓ ਉਹ ਨਾਮ ਜਪਣ ਦੀ ਗੱਲ ਨਹੀਂ ਕਹਿਣਗੇ ਬਾਣੀ ਪੜਨ ਦੀ ਗੱਲ ਨਹੀਂ ਕਹਿਣਗੇ ਪਰਮਾਤਮਾ ਦੀ ਬੰਦਗੀ ਦੀ ਗੱਲ ਨਹੀਂ ਕਹਿਣਗੇ ਸਤਿਗੁਰੂ ਜੀ ਕਹਿੰਦੇ ਨੇ ਇਹੋ ਜਿਹੇ ਅਗਿਆਨੀ ਅੰਧੇ ਜਿਹੜੇ ਨੇ ਉਹ ਬਹੁਤ ਦਿਖਾਵੇ ਦੇ ਧਾਰਮਿਕ ਕਰਮ ਕਰਨਗੇ ਪਰ ਦੂਜੇ ਪਾਏ ਪਿਆਰ ਅੰਦਰੋਂ ਉਹਨਾਂ ਦਾ ਪਿਆਰ ਦੂਜੇ ਬੰਨੇ ਹੁੰਦਾ ਦੁਨੀਆਂ ਨਾਲ ਹੁੰਦਾ ਪਰਮਾਤਮਾ ਨਾਲ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਰੱਬ ਦੇ ਦਰ ਦੀ ਸੋਝੀ ਨਹੀਂ ਹੈ ਰੱਬ ਦੇ ਦਰ ਦਾ ਗਿਆਨ ਨਹੀਂ ਹੈ।

0: ਸੋ ਸਤਿਗੁਰੁ ਜੀ ਨੇ ਪਹਿਲਾਂ ਉਹਨਾਂ ਦੀ ਗੱਲ ਕੀਤੀ ਜਿਹੜੇ ਮਰਜੂੜੇ ਨੇ ਭਗਤ ਨੇ ਜਿਹੜੇ ਗੁਰੂ ਦੀ ਮੱਤ ਰਾਹੀਂ ਮਨ ਦੀ ਮੱਤ ਵੱਲੋਂ ਮਰ ਕੇ ਰੱਬ ਦੇ ਪਿਆਰ ਚ ਜਿਉਂਦੇ ਨੇ ਮਨੁੱਖਤਾ ਦੀ ਸੇਵਾ ਕਰਦੇ ਨੇ। ਫਿਰ ਸਤਿਗੁਰੂ ਜੀ ਨੇ ਗੱਲ ਕੀਤੀ ਜਿਹੜੇ ਧਰਮ ਦੇ ਨਾਂ ਤੇ ਪਖੰਡ ਕਰਦੇ ਅਗਿਆਨੀ ਨੇ ਜਿਹੜੇ ਪਖੰਡੀ ਨੇ ਜਿਹੜੇ ਅਡੰਬਰ ਕਰਦੇ ਨੇ ਉਹਨਾਂ ਦੀ ਗੱਲ ਕੀਤੀ ਹੈ। ਪਰ ਸਤਿਗੁਰੂ ਜੀ ਨਿਮਰਤਾ ਦੇ ਘਰ ਨੇ ਫਿਰ ਇੱਕ ਗੱਲ ਕਹੀ ਹੈ ਸਤਿਗੁਰੂ ਸਾਹਿਬ ਜੀ ਨੇ ਕਿ ਨਾਨਕ ਕਿਸ ਨੂੰ ਆਖੀਏ ਜਾਂ ਆਪੇ ਬਖਸ਼ਣਹਾਰ। ਭਈ ਆਪਾਂ ਕਿਸੇ ਨੂੰ ਮਾੜਾ ਕੀ ਕਹਿਣਾ, ਵਾਹਿਗੁਰੂ ਜੀ ਹੈ ਜਿਹੜਾ ਬਖਸ਼ਣ ਵਾਲਾ ਹੈ। ਗੁਰਬਾਣੀ ਬੜਾ ਪਿਆਰ ਦਿੰਦੀ ਲੋਕਾਂ ਨੂੰ। ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਪੜ੍ਹਦੇ ਹੋ ਨਾ, ਜਦੋਂ ਆਉਂਦਾ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗਮੰਦ ਰਹੇ ਉਦਾਸ। ਉਹ ਜਿੰਨੇ ਧਰਮ ਕਰਮ ਕਰਦੇ ਉਹਨਾਂ ਦਾ ਜ਼ਿਕਰ ਹੈ, ਬੰਦਗੀ ਕਰਨ ਵਾਲੇ, ਪਾਠ ਕਰਨ ਵਾਲੇ, ਗ੍ਰੰਥ ਪੜ੍ਹਨ ਵਾਲੇ, ਪੂਜਾ ਕਰਨ ਵਾਲੇ, ਜੋ ਵੀ ਕਿਸੇ ਵੀ ਮਤ ਚ ਲੱਗਾ ਹੋਇਆ ਉਹਦੀ ਚਰਚਾ ਕੀਤੀ ਹੈ। ਫਿਰ ਕਹਿੰਦੇ ਜੋ ਤੁਧ ਭਾਵ ਹੈ ਸਾਈ ਪਲੀਕਾਰ, ਜੋ ਤੁਸੀਂ ਕਰ ਰਹੇ ਵਧੀਆ। ਫਿਰ ਅਸੰਖ ਮੂਰਖ ਅੰਧ ਕੋਰ, ਸੰਖ ਚੋਰ ਹਰਾਮ ਖੋਰ, ਸੰਖ ਅਮਰ ਕਰ ਜਾਏ ਜੋਰ, ਅਸੰਖ ਗੱਲ ਵਢਾਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। ਸਤਿਗੁਰੂ ਜੀ ਫਿਰ ਕਹਿੰਦੇ ਅਸੰਖਾਂ ਹੀ ਮੂਰਖ ਨੇ ਧਰਤੀ ਤੇ, ਚੋਰ ਨੇ, ਹਰਾਮ ਖੋਰ ਨੇ, ਲੋਕਾਂ ਦੇ ਗਲੇ ਵੱਢਣ ਵਾਲੇ ਨੇ, ਚੋਰੀ ਕਰਨ ਵਾਲੇ, ਠੱਗੀ ਕਰਨ ਵਾਲੇ, ਪਾਪ ਕਰਨ ਵਾਲੇ, ਔਗਣ ਵਾਲੇ ਬੜੇ ਨੇ। ਫਿਰ ਕਹਿੰਦੇ ਜੋ ਤੁਧ ਭਾਵ ਹੈ ਸਾਹਿਬ ਬਲੀਕਾਰ, ਵਾਹਿਗੁਰੂ ਜੀ ਜੋ ਤੁਹਾਨੂੰ ਚੰਗਾ ਲੱਗਦਾ ਨਾ ਇਹ ਵਧੀਆ ਹੀ ਹੈ। ਹਨੇਰਾ ਵੀ ਰੱਬ ਦਾ ਬਣਾਇਆ ਹੈ, ਚਾਨਣ ਵੀ ਰੱਬ ਦਾ ਬਣਾਇਆ ਹੈ, ਹਨੇਰੇ ਤੋਂ ਬਿਨਾਂ ਵੀ ਜ਼ਿੰਦਗੀ ਨਹੀਂ, ਮਾਫ਼ ਕਰਨਾ, ਹਨੇਰਾ ਵੀ ਰੱਬ ਦਾ ਬਣਾਇਆ ਹੋਇਆ। ਤੇ ਗੁਰੂ ਸਾਹਿਬ ਜੀ ਇੱਥੇ ਕਹਿੰਦੇ ਨੇ ਕਿ ਕੋਈ ਪਖੰਡ ਕਰ ਰਿਹਾ ਜਾਂ ਕੋਈ ਰੱਬ ਦੇ ਪਿਆਰ ਜੁੜਿਆ, ਇਹ ਤਾਂ ਭਾਈ ਰੱਬ ਦੀ ਰਚਨਾ ਹੈ, ਰੰਗੀ ਰੰਗੀ ਭਾਰਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ। ਪਰ ਬਖਸ਼ਣ ਵਾਲਾ ਵਾਹਿਗੁਰੂ ਹੈ, ਸਾਨੂੰ ਉਸ ਪਰਮਾਤਮਾ ਦੇ ਪਿਆਰ ਜੋੜਨਾ ਚਾਹੀਦਾ, ਉਹਨੇ ਹੀ ਸਾਡੀ ਤੇ ਬਖਸ਼ਿਸ਼ ਕਰਨੀ ਹੈ।
1: ਪੌੜੀ
0: ਪਾਵਨ ਪੌੜੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਹੈ ਤੇ ਵਡਹੰਸ ਰਾਗ ਦੀ ਵਾਰ ਦੇ ਵਿਚ 8ਵੇਂ ਨੰਬਰ ਤੇ ਇਹ ਅੰਕਤ ਹੈ।
1: ਤੂੰ ਕਰਤਾ ਸਭ ਕੁਛ ਜਾਣਦਾ ਸਭ ਜੀ ਤੁਹਾਰੇ,
0: ਵਾਹਿਗੁਰੂ ਜੀ ਇਹ ਸਾਰੇ ਜੀਵ ਤੁਹਾਡੀ ਨੇ ਤੇ ਤੁਸੀਂ ਇਹਨਾਂ ਬਾਰੇ ਚੰਗੀ ਤਰ੍ਹਾਂ ਜਾਣਦੇ, ਕਿਹੜਾ ਪਖੰਡ ਕਰਦਾ ਹੈ, ਕਿਹੜਾ ਤੁਹਾਡੇ ਪਿਆਰ ਜੁੜਿਆ ਹੈ, ਕਿਹੜਾ ਚੰਗਾ ਹੈ, ਕਿਹੜਾ ਮਾੜਾ ਹੈ, ਇਹ ਤੁਹਾਡੀ ਹੀ ਰਚਨਾ ਹੈ। ਕਈ ਤਰੀਕਿਆਂ ਦੇ ਨਾਲ ਨਾਨਕ ਰਚਨਾ ਪ੍ਰਵਰਚੀ ਬਹੁਵਿਧ ਅਨਕ ਪ੍ਰਕਾਰ, ਕਈ ਤਰ੍ਹਾਂ ਦੀ ਦੁਨੀਆ ਬਣਾਈ ਹੈ। ਫੁੱਲ ਹੁੰਦਾ ਨਾ, ਫੁੱਲ ਇਹਨਾਂ ਦਾ ਕੰਡਾ ਵੀ ਬਣਾਇਆ ਹੁੰਦਾ, ਕੰਡਾ ਵੀ ਰੱਬ ਨੇ ਬਣਾਇਆ। ਫੁੱਲ ਕੰਡੇ ਦਾ ਵੀ ਕੋਈ ਮਕਸਦ ਹੈ, ਹਨੇਰੇ ਦਾ ਕੋਈ ਮਕਸਦ ਹੈ। ਇਸੇ ਤਰੀਕੇ ਨਾਲ ਪਰਮਾਤਮਾ ਨੇ ਜਿਹੜਾ ਸੰਸਾਰ ਬਣਾਇਆ ਹੈ, ਇਹ ਜੋ ਕੁਝ ਬਣਾਇਆ ਇਹਦਾ ਕੋਈ ਮਕਸਦ ਹੀ ਹੈ। ਜੇ ਪਖੰਡੀ ਨਹੀਂ ਹੋਣਗੇ ਤੇ ਸਾਨੂੰ ਅਸਲੀ ਦਾ ਕਿਵੇਂ ਪਤਾ ਲੱਗੇਗਾ, ਜੇ ਬੁਰੇ ਨਹੀਂ ਹੋਣਗੇ ਤੇ ਚੰਗਿਆਂ ਦੀ ਕਦਰ ਕਿਵੇਂ ਪਏਗੀ, ਜੇ ਹਨੇਰਾ ਨਹੀਂ ਹੋਏਗਾ ਤੇ ਚਾਨਣ ਦੀ ਕਦਰ ਕਿਵੇਂ ਪਏਗੀ, ਜੇ ਹਮੇਸ਼ਾ ਚਾਨਣ ਹੀ ਚਾਨਣ ਹੋਏ ਨਾ, ਮਾਫ਼ ਕਰਨਾ, ਤੇ ਚਾਨਣ ਵੀ ਵਧੀਆ ਨਹੀਂ ਲੱਗੇਗਾ, ਹਨੇਰਾ ਲੱਭੋਗੇ ਤੁਸੀਂ। ਫਿਰ ਉਹਨਾਂ ਤੁਸੀਂ ਚਲ ਜਾਓ ਨਾ ਨਾਰਥ ਪੋਲ ਤੇ, ਨਾਰਵੇ ਵਰਗੇ ਕੰਟਰੀਆਂ ਚ ਤੁਸੀਂ ਜਾਓ, ਉੱਥੇ ਹਨੇਰਾ ਹੁੰਦਾ ਹੀ ਨਹੀਂ ਕਈ ਵਾਰੀ ਗਰਮੀਆਂ ਦੇ ਦਿਨ, ਐਵੇਂ 10 ਮਿੰਟ ਹਨੇਰਾ ਹੋਇਆ ਫਿਰ ਚਾਨਣ ਹੋ ਗਿਆ। ਉਹ ਫਿਰ ਉਹਨਾਂ ਨੇ ਉਸੇ ਹਿਸਾਬ ਨਾਲ ਹੀ ਘੜੀਆਂ ਸੈੱਟ ਕੀਤੀਆਂ, ਉਹਨਾਂ ਨੇ ਜੋ ਨੀਂਦ ਪੂਰੀ ਕਰਨੀ ਹੈ ਫਿਰ ਦਿਨ ਵੇਲੇ ਹਨੇਰਾ ਕਰਕੇ ਸੌ ਜਾਂਦੇ ਨੇ ਉਹ। ਇਸੇ ਤਰੀਕੇ ਦੇ ਨਾਲ ਜੋ ਕੁਝ ਰੱਬ ਨੇ ਬਣਾਇਆ ਬਹੁਤ ਵਧੀਆ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਤੂੰ ਕਰਤਾ ਸਭ ਕੁਛ ਜਾਣਦਾ ਸਭ ਜੀ ਤੁਮਾਰੇ, ਵਾਹਿਗੁਰੂ ਜੀ ਸਾਰੇ ਜੀਵ ਤੁਹਾਡੇ ਹੀ ਹੈ, ਤੁਸੀਂ ਸਾਰਿਆਂ ਦੇ ਬਾਰੇ ਚੰਗੀ ਤਰ੍ਹਾਂ ਜਾਣ

0: देहो समझ देहो।
1: जिस तू पावे तिस तू मिल लै, क्या जंत विचारे।
0: वाहेगुरु जी दे प्यार च जुड़े हुए सत्कार योग ने, लेकिन गुरबाणी कहिंदी कि वाहेगुरु मेहर करे तां ही उहदे प्यार जुड़िया जा सकता है। बाबा फरीद साहब जी का एक बड़ा प्यारा बचन, गुरु नानक साहब जी का जीवन इतिहास जदों पढ़िए, कहिंदे गुरु साहब जी जदों पाकपटन दे इलाके च गए, पाकपटन पाकिस्तान विच है जिथे बाबा फरीद साहब जी का अस्थान है, उन्हां दी गद्दी ते उहदे को अगला शेख ब्रह्म बैठा होया सी। अमृत वेला है ते उस वेले एक रब दा प्यारा बाबा फरीद साहब जी दे बचन गायन कर रहा जंगल च बड़ी मिठी आवाज विच, कि पहले पहरे फुलड़ा फल पी पछा रात, जो जगन लहन से साई कन्नो दात। भगत फरीद साहब जी का बचन, पहले पहरे फुलड़ा, रात दे पहले पहर जिहड़ी असीं बंदगी करदे आं, भगती करदे आं, रब दे प्यार जुड़दे आं, उह फुल वांगू है। फुल सोहना हुंदा है, उह वी वधिया है, लेकिन फल पी पछा रात, फुल तो अगे हुंदा फल, कि जिहड़े पिछली रात अमृत वेले उठ के रब दे प्यार जुड़दे उन्हां नूं फल मिल जांदा है, उह रब दे प्यार च लिवलीन हो जांदे ने, अभेद हो जांदे ने। बड़ा वधिया ख्याल है, जो जगान लहन से साई कन्नो दात। जिहड़े जागदे ने उह रब दे दर तों बख्शिश प्राप्त कर लैंदे ने। पर गुरु नानक साहिब जी कहणगे, मरदाने आ, दात तां रब दे हत्थ च है, जागण नाल नहीं मिलदी। जागना तां चंगी गल है, कोई दावा कर ले मैं जी हुण तड़के ही जागदा मैनूं रब मिल जाएगा, कोई कहे जी मैं तो रोज गुरदरे उन्हें मैनू रब मिल जाएगा, उन्हें तो चंगी गल है, पर आने के नाल भी गुरु की कृपा तो बिना गल नहीं बननी। ए नहीं आके इधर उधर गल्ला ही करता रहा, गुरु की गल सुनी नहीं, न्याणे नूं कहे जी मैं तो दो घंटे गुरदरे बैठा रहा, मैं तो बड़ा तगड़ा भगत है, भाई बैठा रहा चंगी गल है, पर गुरु की गल किन्नी सुनी है, गुरु के प्यार च किन्ना कु जुड़िया, गुरु की गल मनी किन्नी कु है। सतगुरु जी कहणगे, मरदानिया, दात तां रब दे हत्थ विच है, जागना तां चंगी गल है, पर यह दावा करना कि हुण मैनू रब की दात मिल जाएगी, ये अकारथ गल है। दाती साहिब संधियां क्या चले तिस नाल, एक जा गंदे नाल हन एक ना सुतियां दे उठाल। भाई जागना चाहिए, पर दात रब दे हाथ च उहदे दर तो जाचना करनी चाहिए, दावा नहीं करना चाहिए। जदों कोई दावा करन लग जाए ना, देखो धर्म की दुनिया च बहुत लोग दावा करन लग जाते कि साडे वर्गा ते धार्मिक ही कोई नहीं है, असी तां बाणी पढ़ी पढ़ते हां, पढ़ते तो सत्कार जोगो, पर कई जिहड़े बाणी पढ़ते ने भाई वह आप ते पढ़ते दूजे नूं उद्दे दवली फिरदे विचारे नूं, जिहड़े विचारे घट पढ़ते नहीं पढ़ते उन्हां नूं दवली जाणगे। उन्हां नूं रब की बंदगी करन दा अर्थ दावा करना नहीं है, असी तो वाहेगुरू जी के दर तो बख्शिश मंगनी, उहदे दर ते भिखारी बन जाना, उहदे दर तो जाचना करनी कि हम भिखक भिखारी तेरे, तू निजपत है दाता, ओ दयाल नाम दियो मंगत जन को सदा रहो रंग राता। भाव जो कुछ भी करना है निर्माणता रखनी है, दावा नहीं करना, हंकार नहीं करना, हंकार किसी भी चीज का माड़ा है। गुरबाणी ए गल कहनी, जो मन च हंकार आ गया उदो असी गुरु की बख्श तो वांझे हो जावांगे। गुरु ग्रंथ साहिब जी भगत जी का एक बड़ा प्यारा बचन है, कहण लगे कि जो मीह पैंदा ना कि गर्भ जिन्ना वड्याईआं, बाबा फरीद साहिब जी का बचन, फरीद दा, गर्भ जिन्ना वड्याईआं धन जोबन आगाह, खाली चले धनी सिओ टिब्बे ज्यो मीआह। मीह पैंदा है ना, ते जिथे टिब्बे हुंदे उन्हां ते पानी रुकदा नहीं, उच्चे थावां ते पानी रुकदा नहीं, रिड़ जांदा है, उच्चे थां पानी नूं संभालदे नहीं, नीवें थावां ते आ जांदा है। कहिंदे जिन्हां दे अंदर हंकार है किसी भी तरह का कि मैं बड़ा विद्वान हाँ, मैं बड़ा सेवादार हाँ, मैं बड़ा बाणी पढ़ने वाला, मैं बड़ा नाम जपण वाला, मैं बड़ा दान करने वाला, किसी भी तरह का हंकार, भावें दुनियावी हंकार है ते भावें धार्मिक हंकार है, जिहदे अंदर किसी भी तरह का हंकार है वह तो खाली रह जांदा है। जिवें उच्चे थावां ते पानी नहीं ना रुकदा, गुरु तो बख्शिश कर रहा है, गुरु तो मेहर कर रहा है, जिवें मीह पै रहा है सारे थावां ते, पर उच्चे थावां ने संभालिया नहीं, पानी रुकिया ही नहीं। जिन्हां दे अंदर हंकार है वह गुरु की बख्शिश तो वांझे रह जांदे ने। देखो कि धन का हंकार करे वधिया नहीं, हंकार किसी भी चीज का वधिया नहीं है भाई। लेकिन चलो दुनियावी जीव हंकार आ जांदा है, लेकिन कोई धर्म का हंकार करे बड़ा खतरनाक है। धर्म का हंकार, गर्मियां दे दिन ना, गर्मियां दे दिन जदों जेठ हाड़ दा महीना हुंदा है, लूआं वगदियां ने ते आसे पासे आ माड़ा मोटा घा बूटे सारे सड़ सुक जांदे ने, गर्मी दे नाल सब सड़ सुक जांदे ने, पर जदों सौण दा महीना आया मीह पिया अपने आप ही हरे हो जांदे ने। ਆਪਾਂ ਘਾਹ ਲਾਉਣੇ ਕਿਤੇ ਕਿੰਨੇ ਬੂਟੇ ਕੱਢਿਆ ਚਾਰ ਸਵੇਰੇ ਲਹਿ ਲਹਾ ਘਾਹ ਜਿਹੜਾ ਹੈ ਉਹ ਲਹਿਰ ਆਉਂਦਾ ਹੈ। ਗਰਮੀ ਨਾਲ ਸੁੱਕੀ ਹੋਈ ਚੀਜ਼ ਤਾਂ ਹਰੀ ਹੋ ਜਾਂਦੀ ਹੈ, ਲੇਕਿਨ ਇੱਕ ਉਹ ਬੂਟੇ ਹੁੰਦੇ ਜਿਹੜੇ ਪਾਣੀ ਚ ਰਹਿ ਕੇ ਸੁੱਕ ਜਾਂਦੇ, ਪਾਣੀ ਚ ਜਿਹੜੇ ਪਾਣੀ ਚ ਰਹਿ ਕੇ ਸੁੱਕ ਗਏ ਉਹ ਕਦੀ ਹਰੇ ਨਹੀਂ ਹੋਣੇ ਜਿੰਨਾ ਮਰਜ਼ੀ ਪਾਣੀ ਪਾਈ ਜਾਓ। ਇੱਕ ਉਹ ਲੋਕ ਨੇ ਜਿਹੜੇ ਧਰਮ ਨਾਲ ਅਜੇ ਜੁੜੇ ਨਹੀਂ, ਉਹਨਾਂ ਨੂੰ ਧਰਮ ਦਾ ਗਿਆਨ ਨਹੀਂ, ਚਲੋ ਹੰਕਾਰ ਕਰਦੇ ਨੇ, ਉਹ ਕਦੀ ਵੀ ਸੁਧਰ ਸਕਦੇ ਨੇ। ਜਦੋਂ ਸੁਧਰਦੇ ਬਹੁਤ ਵੱਡੇ ਰੱਬ ਦੇ ਪਿਆਰੇ ਬਣ ਜਾਂਦੇ ਨੇ, ਅੱਗੇ ਲੰਘ ਜਾਂਦੇ ਨੇ ਸਗੋਂ। ਲੇਕਿਨ ਇੱਕ ਉਹ ਨੇ ਜਿਹੜੇ ਧਰਮ ਦੀ ਦੁਨੀਆਂ ਚ ਹੰਕਾਰ ਕਰਦੇ ਨੇ, ਧਰਮ ਸਥਾਨਾਂ ਤੇ ਰਹਿ ਕੇ ਹੰਕਾਰ ਕਰਦੇ ਨੇ, ਧਰਮ ਦਾ ਕਰਮ ਕਰਦਿਆਂ ਹੰਕਾਰ ਕਰਦੇ ਨੇ, ਉਹਨਾਂ ਦਾ ਉਧਾਰ ਨਹੀਂ ਹੋਣਾ ਕਦੀ। ਬਾਬਾ ਫਰੀਦ ਸਾਹਿਬ ਕਹਿੰਦੇ ਤੱਤੀ ਤੋਏ ਨਾ ਪੱਲਵੈ ਜੇ ਜਲ ਟੁੰਬੀ ਦੇ। ਫਰੀਦਾ ਜੋ ਡੁਹਾਗਣ ਰੱਬ ਦੀ ਝੋਰੇਂਦੀ ਝੋਰੇ। ਤੱਤੀ ਮਿਹਣਾ ਸੜੀ ਹੋਈ, ਤੋਏ ਮਿਹਣਾ ਪਾਣੀ। ਪਾਣੀ ਦੀ ਸੜੀ ਹੋਈ ਬਨਸਪਤੀ ਕਦੀ ਹਰੀ ਨਹੀਂ ਹੋ ਸਕਦੀ, ਭਾਵੇਂ ਜਿੰਨਾ ਮਰਜ਼ੀ ਪਾਣੀ ਚ ਉਹਨੂੰ ਡੋਬੀ ਜਾਓ। ਧਰਮ ਦਾ ਹੰਕਾਰ ਕਰਨ ਵਾਲਾ ਕਦੀ ਖੁਸ਼ਹਾਲ ਨਹੀਂ ਹੋ ਸਕਦਾ, ਸੁਖੀ ਨਹੀਂ ਹੋ ਸਕਦਾ, ਜਿਹਨੂੰ ਧਰਮ ਦਾ ਹੰਕਾਰ ਹੈ। ਇੱਕ ਗੱਲ ਹੋਰ ਬੜੀ ਪਿਆਰੀ ਹੈ, ਤੁਸੀਂ ਤੁਰੇ ਜਾਂਦੇ ਸੱਪ ਆ ਰਹੇ ਨਾ ਤੁਹਾਡੇ ਸਾਹਮਣੇ, ਸੱਪ ਖਤਰਨਾਕ ਹੈ, ਲੇਕਿਨ ਤੁਹਾਨੂੰ ਪਤਾ ਹੈ ਖਤਰਨਾਕ ਹੈ। ਤੁਸੀਂ ਸੱਪ ਤੋਂ ਬਚਣ ਦਾ ਕੋਈ ਯਤਨ ਕਰ ਲੋਗੇ, ਆਸੇ ਪਾਸੇ ਹੋ ਜਾਓਗੇ ਜਾਂ ਉਹਨੂੰ ਆਸੇ ਪਾਸੇ ਕਰਨ ਦਾ ਕੋਈ ਯਤਨ ਕਰ ਲੋਗੇ ਨਾ, ਉਹ ਪਤਾ ਹੈ ਖਤਰਨਾਕ ਹੈ। ਪਰ ਸੱਪ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਗੁੜ ਚ ਦਿੱਤੀ ਹੋਈ ਜ਼ਹਿਰ, ਉਹਦਾ ਪਤਾ ਹੀ ਨਹੀਂ ਲੱਗਦਾ, ਬੰਦਾ ਖਾਈ ਚਲਿਆ ਜਾਂਦਾ, ਜ਼ਹਿਰ ਖਾਈ ਚਲਿਆ ਜਾਂਦਾ ਸਵਾਦ ਦੇ ਨਾਲ। ਦੁਨੀਆਂ ਦਾ ਹੰਕਾਰ ਮਾੜਾ ਹੈ, ਲੇਕਿਨ ਉਹਦੇ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਧਰਮ ਦਾ ਹੰਕਾਰ। ਧਰਮ ਦਾ ਹੰਕਾਰ ਐਵੇਂ ਜਿਵੇਂ ਗੁੜ ਚ ਜ਼ਹਿਰ ਹੁੰਦੀ, ਪਤਾ ਹੀ ਨਹੀਂ ਲੱਗਦਾ। ਦੁਨੀਆਂ ਸਤਿਕਾਰ ਕਰਦੀ, ਧਰਮੀ ਬੰਦਾ ਹੈ, ਬੜੀ ਸੇਵਾ ਕਰਦਾ, ਲੇਕਿਨ ਉਦਨ ਲੋਕਾਂ ਨੂੰ ਉਦਾਂ ਹੀ ਝਿੜਕੀ ਚਲਿਆ ਜਾਂਦਾ, ਹੰਕਾਰ ਚ ਲੋਕਾਂ ਦਾ ਦਿਲ ਤੋੜੀ ਚਲਿਆ ਜਾਂਦਾ। ਦੁਨੀਆਂ ਸੋਚਦੀ ਧਰਮੀ ਉਹ ਤੇ ਕੁਝ ਨਹੀਂ ਕਹਿੰਦੀ, ਪਰ ਉਹ ਇਸੇ ਹੀ ਚਾਜ ਕੇ ਮੇਰਾ ਦੁਨੀਆਂ ਸਤਿਕਾਰ ਬੜਾ ਕਰਦੀ, ਹੰਕਾਰ ਹੋਰ ਵਧਾਈ ਚਲਿਆ ਜਾਂਦਾ। ਤੁਸੀਂ ਦੇਖਦੇ ਧਰਮ ਸਥਾਨਾਂ ਤੇ ਖਾਮ ਖਾਈ ਲੋਕਾਂ ਦਾ ਦਿਲ ਤੋੜਨ ਵਾਲੇ ਕਈ ਚੌਧਰੀ ਬੈਠੇ ਹੁੰਦੇ ਨੇ, ਜੀ ਅਸੀਂ ਬੜੀ ਸੇਵਾ ਕਰਦੇ ਹਾਂ, ਉਹ ਹੰਕਾਰ ਹੈ। ਧਰਮ ਸਥਾਨਾਂ ਤੇ ਵਾਦ ਵਾਦ ਨਹੀਂ ਹੋਣਾ ਚਾਹੀਦਾ, ਲੜਾਈ ਨਹੀਂ ਹੋਣੀ ਚਾਹੀਦੀ, ਧਾਰਮਿਕ ਲੋਕਾਂ ਦਾ ਤਾਂ ਕੋਈ ਟਕਰਾਅ ਨਹੀਂ ਹੋਣਾ ਚਾਹੀਦਾ, ਜੇ ਹੈ ਇਹਦਾ ਮਤਲਬ ਹੰਕਾਰ ਬੋਲ ਰਿਹਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਲੋਕ ਜਿਹੜੇ ਨੇ ਅਣਹੋਣ ਦਾ ਆਪ ਗਣਾਏ, ਕੁਝ ਹੈ ਨਹੀਂ ਬਿਨਾਂ ਕਾਰਨ ਤੋਂ ਆਪਣੇ ਆਪ ਨੂੰ ਗੁਣਾਉਂਦੇ ਨੇ, ਉਹਨਾਂ ਨੂੰ ਆਖਰ ਜਮ ਮਾਰ ਖੁਆਰ ਕਰਦਾ। ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਵੀ ਤੇ ਰੱਬ ਦੇ ਬਣਾਏ ਹੋਏ ਨੇ, ਇਹ ਵਿਚਾਰੇ ਕੀ ਕਰਨ, ਇਹ ਰੱਬ ਦੀ ਮੌਜ ਹੈ, ਇੱਦਾਂ ਦਾ ਹੀ ਰੱਬ ਨੇ ਇਹਨਾਂ ਨੂੰ ਬਣਾਇਆ ਹੋਇਆ ਹੈ।
1: ਤੂੰ ਕਰਨ ਕਾਰਨ ਸਮਰੱਥ ਹੈ ਸੱਚ ਸਿਰਜਣ ਹਰੇ।
0: ਸਾਹਿਬ ਜੀ ਨੇ ਕਿਹਾ ਸੀ ਜਿਸ ਤੂੰ ਭਾਵੇਂ ਤਿਸ ਤੂੰ ਮੇਲ ਲੈ ਕੇ ਆ ਇਹ ਜੰਤ ਵਿਚਾਰੇ। ਇਹ ਜੰਤ ਵਿਚਾਰੇ ਕੀ ਚੀਜ਼ ਨੇ, ਆਪਣੇ ਯਤਨ ਨਾਲ ਤੇ ਤੈਨੂੰ ਨਹੀਂ ਮਿਲ ਸਕਦੇ, ਜਿਹਨੂੰ ਤੁਸੀਂ ਚਾਹੁੰਦੇ ਹੋ ਨਾ ਉਹਨੂੰ ਤੁਸੀਂ ਕਿਰਪਾ ਕਰਕੇ ਆਪਣੇ ਨਾਲ ਮੇਲ ਲੈਂਦੇ ਹੋ ਤੇ ਬਖਸ਼ਿਸ਼ ਕਰ ਦਿੰਦੇ ਹੋ, ਉਹਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਆਉਣਾ ਹੈ ਆਪਾਂ। ਜਦੋਂ ਉਹਦੀ ਮਿਹਰ ਹੋ ਗਈ ਨਾ, ਉਹਦੀ ਮਿਹਰ ਇੱਕ ਨਿਮਖ ਦੇ ਵਿੱਚ ਉਹ ਜੀਵ ਦਾ ਪਾਰ ਉਤਾਰਾ ਕਰ ਦਿੰਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਤੂੰ ਕਰਨ ਕਾਰਨ ਸਮਰੱਥ ਹੈ ਸੱਚ ਸਿਰਜਣ ਹਾਰੇ। ਇਹ ਜਗਤ ਨੂੰ ਸਿਰਜਣ ਹਾਰ ਸਿਰਜਣ ਵਾਲੇ ਪ੍ਰਮਾਤਮਾ, ਇਹ ਜਗਤ ਨੂੰ ਬਣਾਉਣ ਵਾਲਾ ਪ੍ਰਮਾਤਮਾ ਹੈ, ਕੋ ਮਨੁੱਖ ਨੀ, ਕੋ ਦੇਵਤਾ ਨੀ, ਕੋ ਪੀਰ ਨੀ, ਕੋ ਫਕੀਰ ਨੀ, ਸਾਰੇ ਰੱਬ ਦੇ ਬਣਾਏ ਹੋਏ ਨੇ। ਜਿਹੜਾ ਜਨਮ ਲੈ ਕੇ ਆ ਗਿਆ ਨਾ, ਉਹ ਸਮਝੋ ਰੱਬ ਦਾ ਬਣਾਇਆ, ਉਹ ਰੱਬ ਨਹੀਂ ਹੋ ਸਕਦਾ, ਰੱਬ ਜਨਮ ਚ ਨਹੀਂ ਆਉਂਦਾ। ਹਾਂ, ਕੋ ਰੱਬ ਦੀ ਬੰਦਗੀ ਕਰਕੇ ਰੱਬ ਵਰਗਾ ਬਣ ਸਕਦਾ, ਰੱਬ ਦੀ ਬੰਦਗੀ ਕਰਕੇ ਰੱਬ ਵਰਗਾ ਬਣ ਸਕਦਾ, ਪਰ ਰੱਬ ਨਹੀਂ, ਰੱਬ ਵਰਗਾ ਬਣ ਸਕਦਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਸ ਤੂੰ ਮੇਲੇ ਪਿਆਰੇ ਆ, ਤੂੰ ਕਰਨ ਕਾਰ ਸਮਰੱਥ ਹੈ ਸਦ ਸਿਰਜਣ ਹਾਰੇ। ਹੇ ਜਗਤ ਨੂੰ ਸਿਰਜਣ ਵਾਲੇ ਪ੍ਰਮਾਤਮਾ ਜੀਓ, ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਜੀਓ, ਤੁਸੀਂ ਹੀ ਜਗਤ ਨੂੰ ਬਣਾਉਣ ਵਾਲੇ ਹੋ, ਹਰ ਚੀਜ਼ ਦਾ ਕਾਰਨ ਸਵੱਬ ਤੁਸੀਂ ਹੋ, ਤੁਸੀਂ ਸਰਵ ਕਲਾ ਸਮਰੱਥ, ਜੋ ਮਰਜ਼ੀ ਕਰ ਸਕਦੇ ਹੋ। ਦੇਖੋ ਨਾ, ਪ੍ਰਮਾਤਮਾ ਦੀ ਮੌਜ ਹੈ, ਪ੍ਰਮਾਤਮਾ ਇੰਨੀ ਸਮਰੱਥਾ ਵਾਲਾ ਹੈ। ਗੁਰਬਾਣੀ ਇਹ ਗੱਲ ਕਹਿੰਦੀ ਹੈ, ਛੀਆਂ ਬਾਜਾਂ ਚਰਗਾਂ ਕੁਈਆਂ ਇਨ੍ਹਾਂ ਖਵਾਏ ਘਾਹ, ਘਾਹ ਖਾਣ ਤੇ ਨਾ ਮਾਸ ਖਵਾਏ ਇਹ ਚਲਾਏ ਰਾਹ, ਨਦੀਆਂ ਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ, ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸਵਾਹ। ਪਰਮਾਤਮਾ ਦੀ ਇੰਨੀ ਸਮਰੱਥਾ ਹੈ ਜਾਂ ਉਹ ਇਹ ਕੁਝ ਕਰ ਸਕਦਾ ਕਿ ਛੀਆਂ ਬਾਜਾਂ ਚਰਗਾਂ ਕੁਈਆਂ, ਛੀ ਕਹਿੰਦੇ ਸ਼ੇਰ ਨੂੰ, ਬਾਜ ਚਰਗ ਕੁਈ ਇਹ ਸਭ ਮਾਸਾਹਾਰੀ ਜਾਨਵਰ ਨੇ। ਸਤਿਗੁਰੂ ਜੀ ਕਹਿੰਦੇ ਕਿ ਜੇ ਪਰਮਾਤਮਾ ਚਾਹੇ ਇਹ ਜਿਹੜੇ ਮਾਸ ਖਾਣ ਵਾਲੇ ਇਹਨਾਂ ਨੂੰ ਘਾਹ ਖਾਣ ਲਈ ਮਜਬੂਰ ਕਰ ਸਕਦਾ ਹੈ, ਜੇ ਪਰਮਾਤਮਾ ਚਾਹੇ ਜਿਹੜੇ ਘਾਹ ਖਾਣ ਵਾਲੇ ਨੇ ਉਹਨਾਂ ਨੂੰ ਮਾਸ ਖਾਣ ਲਈ ਮਜਬੂਰ ਕਰ ਸਕਦਾ ਹੈ, ਜੇ ਪਰਮਾਤਮਾ ਚਾਹੇ ਨਦੀਆਂ ਵਿੱਚ ਟਿੱਬੇ ਤਿਖਾਲੇ ਥਲੀ ਕਰੇ ਅਸਗਾਹ, जिथे नदियां ने जिथे पानी है उथे टिब्बे बना सकता है, धरती बना सकता है, जिथे वड़े वड़े समुंदर ने जां वड़े वड़े एवें कह लो मारूथल ने उथे थलां दे विच असगाह समुंदर बना सकता है। परमात्मा की मौज है जिन्हां थावां ते असीं बैठे पहलां धरती ते नहीं इत्थे कदी पानी होया करदा सी, धरती बन गई, पता नहीं आने वाले समय च की तोड़ भज्जी होनी, उहदी मौज है। कीड़ा थाप दे पातशाही लश्कर करे सवा, कीड़ा दर्द के कीड़े वर्गे बंदे, क्योंकि जिहड़े वड्डे वड्डे बंदे हुंदे ना आम लोगों नूं कीड़े मकौड़े ही समझदे, तुसीं देखदे नहीं अजे कोई जानवर को कुत्ते नूं मार दो ते उहदा मुल हैगा, आखो सतनाम श्री वाहिगुरू, देखदे नहीं कहिंदे जी आवारा कुत्ते नूं कुछ नहीं कहना, कौर ते जेल हो जांदी है, लोकी परचे कर दिंदे ने, उह भावें लोकां नूं वड्डी जाण, ਉਹ ਭਾਵੇਂ ਬੱਚਿਆਂ ਨੂੰ ਮਾਰੀ ਜਾਣ, ਕੋਈ ਤਰਸ ਨਹੀਂ ਹੈ, ਲੇਕਿਨ ਕੁੱਤੇ ਨੂੰ ਨਹੀਂ ਮਾਰਨਾ ਜੀ ਕਹਿੰਦੇ, ਕੁੱਤਿਆਂ ਨੂੰ ਤੁਸੀਂ ਕੁਝ ਨਹੀਂ ਕਹਿਣਾ, ਕਿੱਦਾਂ ਦਾ ਯੁੱਗ ਆ ਗਿਆ, ਜੰਗਲ ਬਣਾ ਦਿੱਤਾ ਸਮਾਜ ਨੂੰ, ਜੰਗਲ, ਪਸ਼ੂਆਂ ਨੂੰ ਕੁਝ ਨਹੀਂ ਕਹਿਣਾ, ਪਸ਼ੂ ਪਸ਼ੂਆਂ ਦੀ ਜਗ੍ਹਾ ਹੋਣੇ ਚਾਹੀਦੇ ਨੇ, ਸੜਕਾਂ ਤੇ ਪਸ਼ੂ ਤੁਰੇ ਫਿਰਦੇ, ਐਕਸੀਡੈਂਟ, ਬੰਦੇ ਮਰ ਜਾਂਦੇ, ਉਹਨਾਂ ਨੂੰ ਕੁਝ ਨਹੀਂ ਕਹਿਣਾ, ਬੰਦੇ ਮਰਦੇ ਮਰੀ ਜਾਣ, ਬੰਦੇ ਦੀ ਕਦਰ ਤੇ ਕੀੜੀਆਂ ਮਕੌੜਿਆਂ ਵਰਗੀ ਨਹੀਂ ਸਾਡੇ ਮੁਲਕ ਦੇ ਅੰਦਰ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਵੱਡੇ ਵੱਡੇ ਜਿਹੜੇ ਲੋਕ ਨੇ ਆਮ ਬੰਦਿਆਂ ਨੂੰ ਕੀੜੇ ਮਕੌੜੇ ਸਮਝਦੇ ਨੇ, ਜੇ ਪਰਮਾਤਮਾ ਚਾਹੇ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ, ਉਹ ਕੀੜਿਆਂ ਨੂੰ ਪਾਤਸ਼ਾਹ ਬਣਾ ਸਕਦਾ। ਵੱਡੇ ਵੱਡੇ ਜਿਹੜੇ ਲਾਓ ਲਸ਼ਕਰ ਵਾਲੇ ਨੇ, ਵੱਡੇ ਤਾਜਾਂ ਤਖਤਾਂ ਵਾਲੇ ਨੇ, ਉਹਨਾਂ ਨੂੰ ਸਵਾਹ ਵਰਗੇ ਕਰ ਸਕਦਾ, ਉਹਨਾਂ ਨੂੰ ਬਰਬਾਦ ਕਰ ਸਕਦਾ। ਪਰਮਾਤਮਾ ਹੈ ਆਪੇ ਦੇ ਵਡਿਆਈਆਂ, ਆਪੇ ਹੀ ਕਰਮ ਕਰਾਏਂਦਾ, ਵੱਡੋ ਵੱਡਾ ਵਡਮੇਦ ਨੀ ਸਿਰੇ ਸਿਰ ਧੰਦੇ ਲਾਏਂਦਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਹ ਕਰਾਏਂਦਾ। ਜੇ ਆਪਣੀ ਨਜ਼ਰ ਲਾਂਭੇ ਕਰ ਲਏ ਤੇ ਵੱਡੇ ਵੱਡੇ ਜਿਹੜੇ ਰਾਜੇ ਕੱਖਾਂ ਤੋਂ ਹੌਲੇ ਹੋ ਜਾਂਦੇ ਨੇ, ਕੱਖ ਖਾਣ ਲਈ ਮਜਬੂਰ ਹੋ ਜਾਂਦੇ ਨੇ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਉਹ ਪਰਮਾਤਮਾ ਹੈ ਜੋ ਕਰਦਾ ਹੈ, ਸਿਰਜਣਹਾਰ ਹੈ, ਉਹੀ ਰਹਿਮਤ ਕਰਦਾ ਹੈ।

ਤਾਂ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ, ਕੁਰਬਾਨ ਜਾਂਦਾ, ਜਿਸ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ। ਉਹ ਪਰਮਾਤਮਾ ਜਿਹੜਾ ਅਲੱਖ ਹੈ, ਅਲੱਖ ਦਾ ਅਰਥ ਹੁੰਦਾ ਜਿਹੜਾ ਲਖਿਆ ਨਾ ਜਾ ਸਕੇ, ਜਿਹਨੂੰ ਜਾਣਿਆ ਨਾ ਜਾ ਸਕੇ, ਜਿਹਨੂੰ ਦੇਖਿਆ ਨਾ ਜਾ ਸਕੇ ਕਿਸੇ ਵੀ ਤਰੀਕੇ ਨਾਲ। ਦੇਖੋ ਪਰਮਾਤਮਾ ਦਾ ਗਿਆਨ ਨਹੀਂ ਜਾਣਿਆ ਜਾ ਸਕਦਾ ਆਪਣੀ ਮਰਜ਼ੀ। ਜੇ ਤੁਸੀਂ ਕਹੋ ਕਿ ਅੱਖਾਂ ਮੀਟ ਕੇ ਰੱਬ ਲੱਭ ਲਾਂਗੇ ਤੇ ਕੰਮ ਹੀ ਬੜਾ ਸੌਖਾ ਹੈ, ਫਿਰ ਤੇ ਸਾਰੀ ਦੁਨੀਆ ਲੱਭ ਲਏਗੀ। ਪਰਮਾਤਮਾ ਨੂੰ ਅਸੀਂ ਆਪਣੀ ਮੱਤ ਰਾਹੀਂ ਨਹੀਂ ਜਾਣ ਸਕਦੇ, ਪਰਮਾਤਮਾ ਦੀ ਸੋਝੀ ਗੁਰੂ ਰਾਹੀਂ ਹੋਣੀ ਹੈ, ਜਿਹੜਾ ਪਰਮਾਤਮਾ ਦਾ ਰੂਪ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਹੈ ਪਰਮਾਤਮਾ ਮੈਂ ਆਪਣੇ ਗੁਰੂ ਤੋਂ ਕੁਰਬਾਨ, ਜਿਸ ਗੁਰੂ ਨੇ ਕਿਰਪਾ ਕਰਕੇ ਮੈਨੂੰ ਅਲੱਖ ਵਾਹਿਗੁਰੂ ਜੀ ਦੀ ਸੋਝੀ ਦੇ ਦਿੱਤੀ, ਗਿਆਨ ਦੇ ਦਿੱਤਾ ਪਰਮਾਤਮਾ ਦਾ। ਗੁਰਬਾਣੀ ਦੇ ਬਚਨ ਪੜ੍ਹਦੇ ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸਰੇ ਹਿਰਦੇ ਗੁਰ ਚਰਨ ਪਿਆਰੇ। ਸਾਨੂੰ ਤੇ ਭੁੱਲਿਆ ਭਟਕਿਆਂ ਨੂੰ ਗੁਰੂ ਨੇ ਮਾਰਗ ਦੱਸ ਦਿੱਤਾ ਬੰਦਗੀ ਦਾ, ਪਰਮਾਤਮਾ ਦੇ ਪਿਆਰ ਦਾ। ਦੇਖੋ ਨਾ ਧਰਮ ਦੀ ਦੁਨੀਆਂ ਚ ਕਿੰਨੀ ਦੁਨੀਆਂ ਭੁੱਲੀ ਬੈਠੀ ਹੈ। ਤੁਸੀਂ ਦੇਖਦੇ ਜ਼ਿੰਦਗੀਆਂ ਲੱਗ ਜਾਂਦੀਆਂ, ਕੋਈ ਨੰਗੇ ਪੈਰੀਂ ਤੁਰਿਆ ਫਿਰਦਾ ਹੈ। ਤੁਸੀਂ ਦੇਖੋ ਕਈ ਪ੍ਰੇਮੀ ਨਾ ਸੜਕੇ ਤੁਰੇ ਜਾਓ ਨਾ, ਸੜਕ ਤੇ ਲੰਮੇ ਪੀਂਦੇ ਫਿਰ ਖੜੇ ਹੁੰਦੇ, ਫਿਰ ਲੰਮੇ ਪੀਂਦੇ ਫਿਰ ਖੜੇ ਹੁੰਦੇ ਆ, ਕਿੱਥੋਂ ਤੱਕ ਉਹਨਾਂ ਨੇ ਜਾਣਾ, ਕਿੰਨਾ ਕਸ਼ਟ ਦਿੰਦੇ ਸਰੀਰ ਨੂੰ। ਚਲੋ ਉਹਨਾਂ ਦੀ ਸ਼ਰਧਾ ਹੈ, ਸਤਿਕਾਰਯੋਗ ਨੇ, ਪਰ ਰੱਬ ਨਾਲ ਜੁੜਨ ਦਾ ਮਾਰਗ ਇਹ ਨਹੀਂ ਹੈ। ਰੱਬ ਨਾਲ ਜੁੜਨ ਦਾ ਮਾਰਗ ਇਹ ਨਹੀਂ ਤੁਸੀਂ ਭੁੱਖੇ ਬੈਠੋ ਤੇ ਰੱਬ ਮਿਲ ਜੇ। ਭੁੱਖਿਆਂ ਨੂੰ ਰੱਬ ਮਿਲੇ ਤੇ ਰੋਗੀ ਤੇ ਵਿਚਾਰਾ ਰੋਟੀ ਨਹੀਂ ਖਾਂਦਾ ਉਹਨੂੰ ਮਿਲ ਜਾਣਾ ਚਾਹੀਦਾ। ਨੰਗੇ ਪੈਰੀ ਫਿਰਿਆ ਰੱਬ ਮਿਲਦਾ ਹੋਏ ਤੇ ਪਸ਼ੂ ਪੰਛੀ ਤੇ ਵਿਚਾਰੇ ਨੰਗੇ ਪੈਰੀ ਤੁਰੇ ਫਿਰਦੇ ਨੇ, ਉਹਨਾਂ ਨੂੰ ਰੱਬ ਮਿਲ ਜਾਣਾ ਚਾਹੀਦਾ। ਜੇ ਰਾਤ ਨੂੰ ਜਾਗਿਆ ਹੀ ਰੱਬ ਮਿਲਦਾ ਹੋਏ ਤੇ ਰੋਗੀ ਤਾਂ ਵਿਚਾਰਾ ਜਾਗਦਾ ਹੀ ਹੈ, ਡਰਾਈਵਰ ਜਾਗਦੇ ਨੇ, ਰਾਤ ਨੂੰ ਉਹਨਾਂ ਨੂੰ ਰੱਬ ਮਿਲ ਜਾਣਾ ਚਾਹੀਦਾ। ਰੱਬ ਮਿਲਦਾ ਪਿਆਰ ਦੇ ਨਾਲ, ਰੱਬ ਮਿਲਦਾ ਗੁਰੂ ਕੇ ਗਿਆਨ ਦੇ ਰਾਹੀਂ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਗੁਰੂ ਨੇ ਭੁੱਲਿਆਂ ਭਟਕਿਆਂ ਨੂੰ ਮਾਰਗ ਦੱਸ ਦਿੱਤਾ, ਇਹੋ ਜਿਹਾ ਗੁਰੂ ਵੱਡੇ ਭਾਗਾਂ ਨਾਲ ਮਿਲਿਆ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਇਹੋ ਜਿਹੇ ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ। ਸਤਿਗੁਰ ਕੇ ਬਲਿਹਾਰ ਹੈ ਆਪਣੇ, ਸਤਿਗੁਰ ਕੈ ਬਲਿਹਾਰ, ਸਤਿਗੁਰ ਕੈ ਬਲਿਹਾਰ ਆਪਣੇ।

ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਮੇਰਾ ਹਰ ਅਲਖ ਲਖਾਰੇ, ਮੈਂ ਆਪਣੇ ਗੁਰੂ ਤੋਂ ਬਲਿਹਾਰ ਹਾਂ, ਕੁਰਬਾਨ ਹਾਂ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦ ਵਾਰ ਸੌ ਸੌ ਵਾਰੀ ਕੁਰਬਾਨ ਜਾਣਾ, ਜਿਨੇ ਮੈਨੂੰ ਉਸ ਪਰਮਾਤਮਾ ਦਾ ਗਿਆਨ ਕਰਾ ਦਿੱਤਾ, ਜਿਸ ਪਰਮਾਤਮਾ ਨੂੰ ਜਾਣਿਆ ਨਹੀਂ ਜਾ ਸਕਦਾ, ਸਮਝਿਆ ਨਹੀਂ ਜਾ ਸਕਦਾ, ਉਸ ਗੁਰੂ ਤੋਂ ਭਾਈ ਸਾਨੂੰ ਵੀ ਕੁਰਬਾਨ ਜਾਣਾ ਚਾਹੀਦਾ। ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭਾਈ ਸਾਹਿਬ ਜੀ ਆਖਰੀ ਪੰਕਤੀਆਂ ਸਾਨੂੰ ਸੁਣਾ ਰਹੇ ਨੇ। ਸਤਿਗੁਰੂ ਜੀ ਨੇ ਇਸ ਮੁੱਖ ਵਾਕ ਦੇ ਰਾਹੀਂ ਪਹਿਲਾਂ ਗੁਰਮੁਖਾਂ ਦੀ ਗੱਲ ਕੀਤੀ, ਜਿਹੜੇ ਗੁਰੂ ਰਾਹੀਂ ਰੱਬ ਦੇ ਪਿਆਰ ਜੁੜ ਕੇ ਮਰਜੂੜੇ ਬਣ ਗਏ, ਫਿਰ ਧਰਮ ਦੀ ਦੁਨੀਆਂ ਚ ਪਖੰਡ ਅਡੰਬਰ ਕਰਨ ਵਾਲਿਆਂ ਦੀ ਗੱਲ ਕੀਤੀ, ਫਿਰ ਸਾਨੂੰ ਅਰਦਾਸ ਬੇਨਤੀ ਕਰਨ ਦੀ ਗੱਲ ਕੀਤੀ ਵੀ ਇਹ ਸਮਰੱਥਾ ਪਰਮਾਤਮਾ ਵਿਚ ਹੈ ਜਿਹੜਾ ਸਾਨੂੰ ਆਪਣੇ ਪਿਆਰ ਜੋੜ ਸਕਦਾ। ਪਰਮਾਤਮਾ ਗੁਰੂ ਕੋਲੋਂ ਲਿਆਉਂਦਾ, ਇਸ ਸਾਨੂੰ ਗੁਰੂ ਤੋਂ ਕੁਰਬਾਨ ਬਲਹਾਰ ਜਾਣਾ ਚਾਹੀਦਾ। ਆਓ ਆਖਰੀ ਪੰਕਤੀਆਂ ਸਰਵਣ ਕਰੀਏ। ਭੁੱਲ ਚੁੱਕ ਦੀ ਖਿਮਾ ਕਰਨੀ ਜੀ, ਸਰਬੱਤ ਦਾ ਧੰਨਵਾਦ। ਸਾਰੇ ਹੀ ਪਿਆਰ ਨਾਲ ਇਹ ਬਚਨ ਸਰਵਣ ਕਰੋ ਜੀ।

करत न लागी वार जे सौ चंदा उगवै सूरज चढ़े हजार एते चानण होंदे आ

ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚਲੀ ਰਹਿਣ ਜੇਤਾ ਸਮੁੰਦ ਸਾਗਰ ਨੀਰ ਭਰੇ ਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਵਿਖੈ ਬਿਖ ਖਾਹੀ ਮਾਇਆ ਮੋਹ ਪਰਮ ਪੈ ਭੂਲੇ ਸੁੱਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ

ਸਤਨਾਮ ਵਾਹਿਗੁਰੂ ਸਾਹਿਬ ਜੀਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਘਰ ਨੌਣ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ।

ਅੰਤ ਉੱਚੀ ਮਾਧਾ ਰਾਖਾ ਆਪ ਵਾਹਿਗੁਰੂ ਹੇ ਕਾਲ ਪੁਰਖ ਆਪਣੇ ਪੰਥ ਦੇ ਸਦਾਂ ਸਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।

ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾ ਰਿਹਾਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਦੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜੈਨਾ ਦੇਨਾ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇ ਬਾਸਨਾਥ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜੈਨਾ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਹੇ ਮਿਲ ਸੰਗਤ ਗੁਣ ਪ੍ਰਗਾਸ ਜੈਨਾ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਮਹੇ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜ਼ਕ ਆਗੇ ਕਰ ਥਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਾਹੀਤਾ ਕੋਏ ਨਾ ਕਿਸ ਕੀ ਤਰਿਆ ਸਿਰ ਸੇ ਰਿਜਕ ਸਵਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈਂ ਕੌਂਸਾਂ ਤਿਸ ਪਾਛੇ ਬਚਰੇ ਛਰਿਆ
तिन कमन खलावै कमन चुकावै मन में सिमरन करया सब निदान दस अष्ट सदान ठाकुर कर तल तरिया जन नानक बल बल सद बल जाइए तेरा अंत ना पारा वरिया सब निदान दस अष्ट सदान ठाकुर कर तल तरिया जन नानक बल बल सद बल जाइए तेरा अंत ना पारा वरिया राग आसा महला चौथा सो पुरख एक ओंकार सतगुर प्रसाद सो पुरख नरंजन हर पुरख नरंजन हर अगम्मा अगम अपारा सब त्यां वहें तुद जी हर सच्चे सृजन हारा सब जी तुम्हारे जी तू जिया का दातारा हर त्या बहो संतो जी सब दुख विसारन हारा हरे आपे ठाकुर हरे आपे सेवक जी क्या नानक जंत विचारा तू घट घट अंतर सर्व निरंतर जी हर एको पुरख समाणा एक दाते एक पे खारी जी सब तेरे चोज बडाणा तू आपे दाता आपे भुगता जी हों तुद बिन अवर ना जाना तू बार ब्रह्म बेअंत जी तेरे क्या गुण आख वखाणा जो सेव है तुद जी जन नानक तिन कुरबाणा हर त्यावहें हर द्यावहें तुद जी से जन जुग में सुखवासी से मुक्त पाए जिना हर त्याया जी तिन टूटी जमकी फांसी जिन निरभौ जिन हर निरभौ त्याया जी तिन का भौ सब गवासी जिन सेव्या जिन सेव्या मेरा हर जी ते हर हर रूप समासी से तन जिन हर त्याया जी जन नानक तिन बल जासी तेरी भगत भंडार जी भरे बेअंत बेअंता तेरे भगत सलाहण तुद जी हर निके अनेक अनंता तेरी अनेक करे हर पूजा जी तपतापहे जपहे बयंता तेरे अनेक पढ़े बहु सिमर शास्त्र जी कर क्रिया खटकर्म करंता से भगत भले जन नानक जी जो पावै मेरे हर भगवंता तू आद पुरख अपरंपर करता जी तुद जे वड़ेवर ना कोई तू जुग जुग एको सदा सदा तू एको जी तू नहीं चल करता सोई तुद आपे भावै सोई वरत जी तू आपे करहे सो होई तुद आपे सृष्ट सब उपाई जी तुद आपे सृज सब गोई जन नानक गुण गावै करते के जी जो सबसे का जानोई आसा महला चौथा तू करता सचियार मेंडा साई जो तो भावे सोई थीसी जो तू देहे सोई हो पाई रहाओ सब तेरी तू सबनी त्याया जिस नाओ कृपा करे तिन नाम रतन पाया गुरमुख लादा मन मुख गवाया तुदे आप विछोड़िया आ मिलाया
तू दरियाओ सब तुझी माहे, तुझ में दूजा कोई नाहे। जी जन सब तेरा खे, विजोग मिल बिछुड़या संजोगी मेल। जिसनो तू जाना है सोई जन जाने, हर गुण सद ही आख वखाणे। जिन हर सेव्या तिन सुख पाया, सहजे ही हर नाम समाया। तू आपे करता तेरा किया सब होए, तुद मिन दूजा अवर ना कोए। तू कर कर वेखे है जाने है सोए, जन नान गुरमुख प्रगट होए। आसा महला पहला, तित सरवरड़े पाईले निवासा। पानी पावक तिन्हे किया, पंक जो मोह पग नहीं चाले। हम देखा तहें डूबी अले, मान एक नचे तस्मूड मना। हर विसर तेरे गुण गलिया रहाओ, ना हो जति सती नहीं पड़या। मूरख मुगदा जन्म पया, प्रणवत नानक तिनकी शरणा। जैनो तू नाही विसरया, आसा महला पंजवां।

ਸਤਨਾਮ ਵਾਹਿਗੁਰੂ ਸਾਹਿਬ ਜੀਓ ਸੁਖਦਾਤਾ ਭੈ ਭੰਜਣੋ ਤਿਸੇ ਆਗੇ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ ਧਰਜੀ ਅਰੇ ਕਟੇਕ ਤੂੰ ਲਾਹੇ ਬਿਡਾਨੀ ਆਸ ਨਾਨਕ ਨਾਮ ਧਿਆਈ ਐ ਕਾਰਜ ਆਵੇ ਰਾਸ ਧਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੁਹੇੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ ਗੁਰਪੁਰ ਰਾਜਨ ਸਿਮਰਿਆ ਸੇਈ ਭਏ ਨਿਹਾਲ ਨਾਨਕ ਨਾਮ ਅਰਾਧਨਾ ਕਾਰਜ ਆਵੇ ਰਾਸ ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ ਸੁਖ ਹਉ ਟਲ ਗੁਰ ਸੇਵੀ ਐ ਆਹਿਨ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਦੋਵੇਂ ਥਾਂ ਰੱਖੇ ਗੁਰ ਸੂਰੇ ਹਲਤ ਪਲਤ ਪਰ ਬ੍ਰਹਮ ਸਵਾਰੀ ਕਾਰਜ ਹੋਏ ਸਗਲੇ ਪੂਰੇ ਦੋਵੇਂ ਥਾਂ ਰੱਖੇ ਗੁਰ ਸੂਰੇ ਹਲਤ ਪਲਤ ਪਰ ਬ੍ਰਹਮ ਸਵਾਰੀ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜੇ ਮਜਨ ਹੋਵਤ ਸਾਧੂ ਤੂਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਿਸੂਰੇ ਭ੍ਰਮ ਪੈ ਤਰੇ ਛੁੱਟੇ ਭੈ ਜਮ ਕੇ ਘਟ ਘਟ ਏਕ ਰਹਾ ਭਰਹੂਰੇ ਨਾਨਕ ਸ਼ਰਨ ਪਰਿਆਉ ਦੁਖ ਭੰਜਨ ਅੰਤਰ ਬਾਹਰ
एक हजूरे ब्रह्म पैतर छुटे भैजम के कट कट एक रहावर भूरे नान शरण पर्याओ दुख पंजन अंतर बाहर पेख हजूरे वाहे गुरु जी का खालसा वाहे गुरु जी की फतेह।

സത്സംഗ ജിയോ ਫਤਿਹ ਪ੍ਰਵਾਨ ਕਰਨਾ ਜੀ ਉਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰਾ ਰਲ ਕੇ ਤੁੱਕ ਆਖੋ ਜੀ ਤੀਰੋਂ ਦੇਖ ਤੁਮਾਰੇ ਰੰਗਾ ਆਖੋ ਜੀ

सतसंगत जी, आप जी ने अमृत वेले जदों श्री हरिमंदर साहिब दरबार साहिब जी विखे धन गुरु ग्रंथ साहिब महाराज जी का प्रकाश हुंदा है, ए टीवी माध्यम राही वो हर घर विच पहुंचता है, वो दृश्य उस वेले गुरमुख प्यारे जदों सिंह साहिब जी प्रकाश कर रहे हुंदे ने ना, गुरमुख प्यारे खड़े होके सवैया का पाठ करते हैं। जेड़े पट साहिबान ने धन गुरु नानक साहब सच्चे पातशाह जी तो लैके गुरु अर्जन देव जी महाराज जी तक उचारण किते सिफत सलाह विच, उन्हां विचों जो सवैये साहिब सतगुरु श्री गुरु रामदास जी महाराज जी की उस्तत विच उचारण किते गए, उन्हां विचों कुछ एक सवैया का कीर्तन ਅਤੇ ਰਾਮਕਲੀ ਕੀ ਵਾਰ ਵਿਚ ਜੋ ਗੁਰੂ ਕੇ ਕੀਰਤਨੀਏ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੇ ਗੁਰੂ ਰਾਮਦਾਸ ਸਤਿਗੁਰੂ ਦੀ ਉਸਤ ਵਿਚ ਸ਼ਬਦ ਉਚਾਰਨ ਕੀਤਾ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ, ਆਖੋ ਜੀ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੇ ਧਾਰਿਆ। ਉਹਨਾਂ ਦਾ ਕੀਰਤਨ ਹੋਇਆ ਹੈ, ਕੀਰਤਨ ਕਰਦਿਆਂ ਕਿਉਂਕਿ ਸੂਈਆਂ ਦਾ ਕੀਰਤਨ ਬਹੁਤ ਮੁਸ਼ਕਿਲ ਹੁੰਦਾ ਹੈ ਕਰਨਾ, ਕਿਉਂਕਿ ਬਹੁਤ ਔਖੀ ਬਾਣੀ ਹੈ, ਪਰ ਸਤਿਗੁਰੂ ਆਪ ਕਿਰਪਾ ਕਰਨ ਤੇ ਹਰ ਮੁਸ਼ਕਿਲ ਨੂੰ ਆਸਾਨ ਕਰ ਦਿੰਦੇ ਨੇ। ਜੈਸਾ ਕਿ ਤੀਸਰਾ ਸ਼ਬਦ ਗਾਇਨ ਕੀਤਾ ਸੀ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ। ਇੱਕ ਸਵਈਆ ਜੋ ਅਸਥਾਈ ਰੂਪ ਵਿੱਚ ਆਪ ਦੇ ਦਾਸੇ ਗਾਇਨ ਕਰ ਰਹੇ ਨੇ, ਮੇਰੀ ਹੱਥ ਜੋੜ ਕੇ ਬੇਨਤੀ ਹੈ ਆਖਰੀ ਤੁਕ ਦਾ ਕੀਰਤਨ ਸਾਰੇ ਰਲ ਕੇ ਕਰ ਲਈਏ, ਫਿਰ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਹਜ਼ੂਰੀ ਕੀਰਤਨੀ ਹੈ ਤਸ਼ਰੀਫ ਫਰਮਾ ਹੋ ਗਏ ਨੇ। ਭਾਈ ਸਾਹਿਬ ਕਰਨੈਲ ਸਿੰਘ ਜੀ ਉਹ ਆਪ ਜੀ ਦੀ ਕੀਰਤਨ ਦੁਆਰਾ ਖਿਦਮਤ ਪਜਾਉਣਗੇ। ਇੱਕ ਵਾਰੀ ਬੁਲੰਦ ਆਵਾਜ਼ੀ ਨਾਲ ਤੁਕ ਆਖ ਲਈਏ, ਫਿਰ ਸਮਾਪਤੀ ਹੈ। ਸਭ ਆਖੋ ਜੀ।

ਧਾਰਮਿਕ ਸੇਵਾ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਕੋਲੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫੇਰ ਅੰਗਦ ਗੁਰ ਤੇ ਅਮਰਦਾਸ ਪਰਮ ਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੇ, ਘਰ ਨੌ ਨਿਦਾਵੇ ਤਾਈ ਸਭ ਥਾਈ ਹੋਏ ਸਹਾਇ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ

ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀਕ ਚਲਾਈ ਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ ਤੇ ਨਾਮ ਪਿਆਰੀਆਂ ਸੁਚਿਆਰੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ

ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾ ਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਾਂ ਖਾਲਸਾ ਜੀ ਸਾਹਿਬ, ਤਹਾਂ ਤਾਂ ਰਸਿਆ ਰਿਆਇਤ ਦੇਖ ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੇ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ,

ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਨਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ

ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ, ਧਰ ਪ੍ਰਵਾਨ ਹੋਵੇ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬਤ ਦਾ ਭਲਾ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਵੋਚ ਹੈ। ਰਾਜ ਕਰੇਗਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਕਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕਿਛ ਪਾਏ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵੇਸਾ ਹੋ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾਂ।

ਭਰਮ ਪੈ ਤਰੇ ਛੁਟੇ ਪੈ ਜਮ ਕੇ ਕਟ ਕਟ ਏਕ ਰਹੇ ਆ ਪਰ ਪੂਰੇ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗਾਉੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰ ਹੋ ਤਿਤਗਰ ਗਾਵੋ। ਸੋਹਿਲਾ ਸਿਵਰਿਓ ਸਿਰਜਣਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਣੇ ਕੀਮਤ ਨਾ ਪਵੈ ਤਿਸ ਦਾਤੇ ਗਵਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਹਸੀ ਸੜੀਆਂ ਜਿਹੋ ਵੈ ਸਾਹਿਬ ਸਿਓ ਮੇਲ। ਘਰ ਘਰ ਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਐ ਨਾਨਕ ਸੇ ਦਿਆਵਨ। ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕ ਹੋਵੇ ਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸੂਏ ਚਸਿਆ ਕੜੀਆਂ ਪਹਿਰਾਂ ਥਿਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਾਥਾ ਸ਼ਬਦ ਵਾਜੰਤ ਪੇਰੀ ਰਹਾਉ। ਸਹਿ ਸਵ ਨੈਣ ਨੈਣ ਹੈ ਤੋਏ ਕਾਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਈ। ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਪਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਣ ਦਿਨੋ ਮੋਹੇ ਆਈ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕੋ ਹੋਏ ਜਾ ਕੇ ਤ੍ਰਿਣਾਏ ਵਾਸਾ। ਰਾਗ ਗਾਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾਏ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵਡਾਏ ਕਰ ਡੰਡੋਤ ਪੁਨ ਵਡਾਏ ਰਹਾਉ। ਸਾਖਤ ਰਸ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲੈ ਚੁਬੈ ਦੁਪਾਵੈ ਜਮਕਾਲ ਸਹਿ ਸਿਰ ਡੰਡਾ ਹੈ। ਹਰ

मांगे मुख कर संतन की तूरे। वाहे गुरु जी का खालसा।

ਸ਼੍ਰੀ ਵਾਹਿਗੁਰੂ ਸਾਹਿਬ ਜੀ।

ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ

अमृत प्रवाह सर अतुल भंडार पर हित पर अपर अपार पर

ਬਲ ਬਲ ਬਲ ਸਦ ਬਲਿਹਾਰ ਨਿਰੰਕਾਰ ਆਕਾਰ ਅਛਲ ਪੂਰਨ ਅਵਨਾਸੀ ਹਰਖਵੰਤ

सत रूप सत नाम सत संतोख तरयो उर।

ਪ੍ਰਗਤ ਗੰਭੀਰ ਸਤਿਗੁਰ ਪਰਚਾਇਓ ਗੁਰ ਪਰਚੈ ਪਰਵਾਨ ਰਾਜ ਮਹਿ ਜੋਗ ਕਮਾਇਓ ਧਨ ਧਨ ਗੁਰ ਧਨ ਅਪਹਰ ਸਰ ਸੁਭਰ ਭਰਾਇਓ ਗੁਰ ਗੰਭ ਪ੍ਰਮਾਣ।

औखद मंत्र तंत्र पर दुख हर सर्व रोग खंडन गुणकारी काम क्रोध मद

जी लख जतन कराए, कनक कामनी है वर गैवरा।

वडियार जा फिर जन्म मैं।

0: ਨਾਨਕ ਸੱਚ ਧਿਆਇ ਸੱਚ ਜੋ ਮਰਜ ਮੈਂ ਸੋ ਕੱਚ ਨੀ ਕੱਚ ਮਹਿਲਾ ਪਹਿਲਾ।
1: ਵੱਡੀ ਵਡੇਜਾ ਵੱਡਾ ਨਾਉ।

ਵਿਸਮਾਦ ਪਾਣੀ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾ ਵੀ ਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਹ ਲੱਗਿਆ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿੰਜੋ ਵਿਸਮਾਦ